ਤਿਸਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ। ਅਸ਼ਟਪਦੀ ਸਤਿਗੁਰ ਸਿੱਖ ਕੀ ਕਰੇ ਪ੍ਰਿਤਪਾਲ, ਸੇਵਕ ਕੋ ਗੁਰ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਵਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ। ਗੁਰ ਕੈ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹੇ। ਆਪਸ ਕੋ ਕਰ ਕਛ ਨ ਜਨਾਵੈ, ਹਰ ਹਰ ਨਾਮ ਰਹਿ ਸਦ ਧਿਆਵੈ। ਮਨ ਵਿੱਚ ਹੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਸੋ ਸਤਿਗੁਰ ਜਿਸ ਹਿਰਦੈ ਹਰ ਨਾਉ, ਅਨਖ ਬਾਰ ਗੁਰ ਕੋ ਬਲ ਜਾਓ। ਸਰਮ ਨਿਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ। ਬ੍ਰਹਮ ਮੈਂ ਜਨ, ਜਨ ਮੈਂ ਪਾਰ ਬ੍ਰਹਮ, ਏਕ ਆਪ ਨਹੀਂ ਕਛ ਭਰਮ। ਸਹਸ ਸਿਆਨ ਪੱਲਿਆ ਨ ਜਾਈਐ, ਨਾਨਕ ਐਸਾ ਗੁਰ ਬੜਭਾਗੀ ਪਾਈਐ। ਸਫਲ ਦਰਸ਼ਨ ਅਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ। ਪੇਟ ਤਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹਿ ਗਵੇ। ਸੁਣ ਕਰ ਬਚਨ ਕਰਨ ਆਕਾਨੇ, ਮਨ ਸੰਤੋਖ ਆਤਮ ਪਤੀਆਨੇ। ਪੂਰਾ ਗੁਰ ਅਖੋ ਜਾਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਪਾਵੈ ਤਿਸ ਲਏ ਮਿਲਾਏ। ਜੇਵਾ ਏਕ ਉਸਤਤ ਅਨੇਕ, ਸਤ ਪੁਰਖ ਪੂਰਨ ਵਿਵੇਕ। ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਅਗਮ ਗੋਚਰ ਪ੍ਰਭ ਨਿਰਵਾਨੀ। ਨਿਰਾਹਾਰ ਨਿਰਵੈਰ ਸੁਖਦਾਈ, ਤਾਕੀ ਕੀਮਤ ਕਿਨੇ ਨਾ ਪਾਈ। ਅਨਕ ਭਗਤ ਬੰਧਨ ਨਿਤ ਕਰੈ, ਚਰਨ ਕਮਲ ਹਿਰਦੈ ਸਿਮਰੈ। ਸਤ ਬਲਿਹਾਰੀ ਸਤਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ। ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅੰਮ੍ਰਿਤ ਸੋਏ। ਉਸ ਪੁਰਖ ਕਾ ਨਾਹੀ ਕਦੇ ਵਿਨਾਸ਼, ਜਾ ਕੇ ਮਨ ਪ੍ਰਗਟੇ ਗੁਣਤਾਸ। ਆਠ ਪੈਰ ਹਰ ਕਾ ਨਾਮ ਲੇ, ਸੱਚ ਉਪਦੇਸ਼ ਸੇਵਕ ਕੋ ਦੇ। ਮੋਹ ਮਾਇਆ ਕੈ ਸੰਗ ਨ ਲੇਪ, ਮਨ ਮੈ ਰਾਖੈ ਹਰ ਹਰ ਏਕ। ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਪਰਮ ਮੋਹ ਦੁਖ ਤਹਿਤੇ ਨਾਸੇ। ਤਪਤ ਮਾਹੇ ਠਾਡ ਵਰਤਾਈ, ਅਨੰਦ ਪਿਆ ਦੁਖ ਨਾਠੇ ਪਾਈ। ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ। ਪਹੁ ਚੁਕਾ ਨਿਰਪਾਉ ਹੋਏ ਬਸੇ, ਸਗਲ ਵਿਆਦ ਮਨ ਤੇ ਖੈ ਨਸੇ। ਜਿਸਕਾ ਸਾ ਤਿਨ ਕਿਰਪਾ ਤਾਰੀ, ਸਾਧ ਸੰਗ ਜਪ ਨਾਮ ਮੁਰਾਰੀ। ਥਿਤ ਪਾਈ ਚੁਕੇ ਪਰਮ ਗਵਨ, ਸੁਨ ਨਾਨਕ ਹਰ ਹਰ ਜਸ ਸਰਵਨ। ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਤਾਰ ਜਿਨ ਸਗਲੀ ਮੋਹੀ। ਆਪਣੇ ਚਰਿਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ। ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ। ਓਤ ਪੋਤ ਰਵਿਆ ਰੂਪ ਰੰਗ, ਭਏ ਪ੍ਰਗਾਸ ਸਾਧ ਕੈ ਸੰਗ।

ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਇਹ ਜੀਵ ਕਿਆ ਜਾਣਾ ਕਿਵ ਮਰੇਂਗੇ, ਕੈਸਾ ਮਰਨਾ ਹੋਏ ਕੋਈ ਪਤਾ ਨਹੀਂ, ਕਦੋਂ ਮਰਨਾ, ਕਿੱਥੇ ਮਰਨਾ ਔਰ ਮਰਨ ਦਾ ਕਾਰਨ ਕੀ ਬਣੇਗਾ। ਇਸ ਗੱਲ ਦੀ ਖਬਰ ਰਾਵਣ ਵਰਗੇ ਨਹੀਂ ਪਾ ਸਕੇ ਜਿਨ੍ਹਾਂ ਨੇ ਕਾਲ ਨੂੰ ਚਾਰ ਪਾਈ ਨਾਲ ਬਣਿਆ ਹੋਇਆ ਸੀ। ਹਰਨਾਕਸ਼ ਵਰਗੇ ਜਿਨ੍ਹਾਂ ਨੇ ਵਰਦਾਨ ਲੈ ਰੱਖੇ ਸਨ, ਨਾ ਧਰਤੀ ਤੇ ਮਰਾਂ, ਨਾ ਆਕਾਸ਼ ਤੇ ਮਰਾਂ, ਨਾ ਦਿਨੇ ਮਰਾਂ, ਨਾ ਰਾਤੀ ਮਰਾਂ, ਨਾ ਮਨੁੱਖ ਪਾਸੋਂ ਮਰਾਂ, ਨਾ ਜਾਨਵਰ ਪਾਸੋਂ ਮਰਾਂ, ਨਾ ਕਿਸੇ ਮਨੁੱਖ ਪਾਸੋਂ ਹੀ ਮਰ ਸਕਾਂ, ਮੈਨੂੰ ਕੋਈ ਮਾਰਨ ਵਾਲਾ ਨਾ ਰਹੇ। ਪਰ ਜਦੋਂ ਅੰਤ ਸਮਾਂ ਆਇਆ ਤਾਂ ਫਿਰ ਸਾਰਿਆਂ ਨੂੰ ਜਾਣਾ ਪੈਂਦਾ ਹੈ। ਪਤਾ ਨਹੀਂ ਕੀ ਕਾਰਨ ਬਣੇਗਾ। ਹਰ ਇੱਕ ਦੀ ਮੌਤ ਦਾ ਕਾਰਨ ਹੈ। ਮੌਤ ਆਉਂਦੀ ਨਹੀਂ, ਬੁਲਾ ਲੈਂਦੀ ਹੈ। ਜਦੋਂ ਸਮਾਂ ਆਉਂਦਾ ਨਾ ਉਦੋਂ ਬੁਲਾ ਲੈਂਦੀ ਹੈ। ਇਸ ਲਈ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਹਨ, ਇਹ ਗੁਰੂ ਕੇ ਲਾਲ ਮੌਤ ਨੂੰ ਹਰ ਵੇਲੇ ਚੇਤੇ ਰੱਖ, ਤੇ ਜੇ ਮੌਤ ਨੂੰ ਚੇਤੇ ਰੱਖੇਗਾ ਇੱਕ ਤਾਂ ਤੇਰਾ ਦੁਨੀਆਦਾਰੀ ਨਾਲ, ਮਾਇਆ ਅਤੇ ਧਨ ਦੌਲਤ ਪਦਾਰਥਾਂ ਦੇ ਨਾਲ ਸਨੇਹ ਘਟੇਗਾ, ਕਿਉਂਕਿ ਪਤਾ ਹੈ ਇਹ ਛੱਡ ਜਾਣਾ ਹੈ। ਦੂਸਰਾ ਫਿਰ ਤੈਨੂੰ ਸਾਹਿਬ ਚੇਤੇ ਆਵੇਗਾ, ਤੇ ਜਿਨ੍ਹਾਂ ਨੂੰ ਸਾਹਿਬ ਚੇਤੇ ਆਉਂਦਾ ਉਹਨਾਂ ਦਾ ਸੰਸਾਰ ਤੇ ਆਉਣਾ ਵੀ ਸਫਲ ਹੋ ਜਾਂਦਾ, ਸੰਸਾਰ ਤੋਂ ਜਾਣਾ ਵੀ ਸਹਿਲਾ ਹੋ ਜਾਂਦਾ, ਸਫਲ ਹੋ ਜਾਂਦਾ। ਆਉਣਾ ਤੇ ਜਾਣਾ ਸਫਲ ਕਰਨ ਲਈ ਹਜ਼ੂਰ ਕਹਿੰਦੇ ਹਨ, ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਤੇਰਾ ਸਹਿਲਾ ਮਰਨਾ। ਇਸ ਲਈ ਕਿਆ ਜਾਣਾ ਕਿਵੇਂ ਮਰੇਂਗੇ, ਕੌਣ ਜਾਣਦਾ ਕਦੋਂ ਅਖੀਰਲਾ ਸ਼ਵਾਸ ਹੈ। ਹਰ ਜਪਦਿਆਂ ਖਿੰਨ ਢਿੱਲ ਨਾ ਕੀਜੇ, ਮੇਰੀ ਜਿੰਦੜੀ ਏ ਮਤ ਕੇ ਜਾਪੇ, ਸਾਹ ਆਵੇ ਕਿ ਨਾ ਆਵੇ ਰਾਮ। ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼।

ਜਿਉਣਾ ਝੂਠ ਹੈ। ਐ ਮਨੁੱਖ ਮਰਨੇ ਨਾਲ ਤਾਂ ਜਗਤ ਡਰਦਾ ਹੈ, ਗੁਰਮੁਖਾਂ ਨੂੰ ਕਾਹਦਾ ਭਈ ਡਰ ਹੈ। ਕਬੀਰ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਜਿਨ੍ਹਾਂ ਨੇ ਆ ਕੇ ਸਵਾਸ ਸਵਾਸ ਭਜਨ ਕੀਤਾ, ਸਿਮਰਨ ਕੀਤਾ, ਉਹ ਤਾਂ ਬਾਜੀ ਜਿੱਤੀ ਬੈਠੇ ਹਨ, ਉਹ ਤਾਂ ਪੁੱਗ ਚੁੱਕੇ ਹਨ, ਉਹ ਤਾਂ ਜੀਵਨ ਮੁਕਤ ਹਨ, ਉਹਨਾਂ ਨੂੰ ਮਰਨੇ ਤੋਂ ਡਰ ਨਹੀਂ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਹਨ, ਜਿਹੜਾ ਹੁਕਮ ਬੁੱਝ ਗਿਆ ਹੈ ਗੁਰੂ ਦਾ, ਸੰਸਾਰ ਤੇ ਆਉਣ ਦਾ ਜਿਹਨੂੰ ਪਤਾ ਲੱਗ ਗਿਆ ਵੀ ਮੈਂ ਕਿਉਂ ਆਇਆ, ਤੇ ਫਿਰ ਉਸਨੇ ਸੇਵਾ ਸਿਮਰਨ ਪਰਉਪਕਾਰੀ ਜੀਵਨ ਬਿਤਾ ਦਿੱਤਾ। ਗੁਰ ਪ੍ਰਸਾਦੀ ਜੀਵਤ ਮਰੈ, ਹੁਕਮ ਹੈ ਬੂਝੈ ਸੋਏ, ਨਾਨਕ ਐਸੀ ਮਰਨੀ ਜੋ ਮਰੈ ਤਾਂ ਸਦ ਜੀਵਨ ਹੋਏ। ਉਹ ਸਦਾ ਜੀਉਂਦੇ ਹਨ ਜਿਹੜੇ ਗੁਰੂ ਦੇ ਹੁਕਮ ਵਿੱਚ ਨਿਰਮਲ ਭਾਉ ਵਿੱਚ ਆਪਣਾ ਜੀਵਨ ਬਤੀਤ ਕਰਦੇ ਹਨ। ਭਾਈ ਸਾਹਿਬ ਨੰਦ ਲਾਲ ਜੀ ਕਹਿੰਦੇ ਹਨ ਕਿ ਗੁਰਮੁਖ ਹਮੇਸ਼ਾ ਜੀਤੇ ਹੈ, ਮਰਤੇ ਕਭੀ ਨਹੀਂ ਵੋ, ਜਿਨ ਕੀ ਜਬਾਂ ਪੇ ਹਰ ਦਮ ਸਤਨਾਮ ਵਾਹਿਗੁਰੂ ਹੈ। ਜੋ ਹਰ ਵੇਲੇ ਈਸ਼ਵਰ ਭਗਤੀ ਵਿੱਚ ਜੁੜੇ ਹੋਏ ਹਨ, ਜੋ ਹਰ ਵੇਲੇ ਆਪਣੇ ਮਾਲਕ ਦੇ ਚਰਨਾਂ ਵਿੱਚ ਜੁੜ ਕੇ ਜਪਦੇ ਹਨ ਸ੍ਰੀ ਵਾਹਿਗੁਰੂ, ਫਿਰ ਭਾਈ ਉਹਨਾਂ ਨੂੰ ਉਹਨਾਂ ਦਾ ਆਉਣਾ ਵੀ ਸਫਲ ਹੈ, ਉਹਨਾਂ ਦਾ ਸੰਸਾਰ ਤੋਂ ਜਾਣਾ ਵੀ ਧੰਨਤਾ ਦੇ ਯੋਗ ਹੈ। ਉਹ ਸਦਾ ਜਿਉਂਦੇ ਹਨ, ਨਾਮ ਰਹੋ ਸਾਧੂ, ਰਹੋ ਰਹੋ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰ ਮੰਤ। ਤੋ ਨਿਰੰਕਾਰ ਨੇ ਜਿਤਨੇ ਸਵਾਸ ਦਿੱਤੇ ਹਨ ਭਾਈ, ਉਹ ਤਾਂ ਉਤਨੇ ਹੀ ਰਹਿਣੇ ਹਨ। ਜੇ ਭਲੇ ਕਰਮ ਕਰੀਏ, ਭਲੇ ਕਰਮ ਕਰਨ ਨਾਲ ਇਹ ਸਾਡੇ ਸਵਾਸ ਘੱਟ ਖਰਚ ਹੁੰਦੇ ਹਨ, ਭੋਗ ਵਿਲਾਸ ਵਿਛਿਆਂ ਵਿੱਚ ਦੁੱਗਣੇ ਸਵਾਸ ਖਰਚ ਹੋ ਜਾਂਦੇ ਹਨ, ਜਿਸ ਕਰਕੇ ਉਮਰਾਂ ਘੱਟ ਜਾਂਦੀ ਹੈ। ਤੇ ਜੇ ਸਤ ਪੁਰਸ਼ਾਂ ਦੀ ਸੰਗਤ ਰਹੇ, ਗੁਰੂ ਕੀ ਸੰਗਤ ਵਿੱਚ ਮਨ ਕਰਕੇ ਵੀ ਤਨ ਕਰਕੇ ਵੀ ਜਾਗ ਕੇ ਨਾਮ ਦਾ ਅੰਮ੍ਰਿਤ ਪੀਂਦੇ ਰਹੀਏ ਤਾਂ ਇਹ ਸਵਾਸ ਜਮ੍ਹਾਂ ਰਹਿੰਦੇ ਹਨ, ਘੱਟ ਖਰਚ ਹੁੰਦੇ ਹਨ। ਫਿਰ ਜਿਸ ਤਰ੍ਹਾਂ ਮਾਇਆ ਬੈਂਕ ਵਿੱਚ ਪਈ ਹੋਵੇ ਤਾਂ ਵਿਹਾਜ ਨਾਲ ਮਿਲਦਾ, ਇਸੇ ਤਰ੍ਹਾਂ ਵਧਦੇ ਰਹਿੰਦੇ ਹਨ ਜਦੋਂ ਚੰਗੇ ਕਰਮ ਕੋਈ ਕਰਦਾ। ਉਮਰ ਉਤਨੀ ਹੀ ਹੁੰਦੀ ਹੈ, ਸਵਾਸ ਉਤਨੇ ਹੀ ਹਨ ਤੇਰੇ ਖਰਚ ਕਰਨ ਵਿੱਚ। ਕਈ ਮਨੁੱਖ ਕੁਕਰਮ ਕਰਕੇ ਆਪਣੇ ਸਵਾਸਾਂ ਨੂੰ ਛੇਤੀ ਜ਼ਾਇਆ ਕਰ ਜਾਂਦੇ ਹਨ, ਕਈ ਇੱਕ ਇੱਕ ਸਵਾਸ ਨੂੰ ਜਪ ਜਪ ਕੇ ਸਫਲ ਕਰ ਲੈਂਦੇ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਪਰ ਸਵਾਸ ਉਤਨੇ ਹੀ ਹਨ ਜਿਤਨੇ ਨਿਰੰਕਾਰ ਨੇ ਦਿੱਤੇ ਹਨ। ਔਰ ਕਿਆ ਜਾਨਣਾ ਕਿਵ ਮਰੇਂਗੇ, ਕੈਸਾ ਮਰਨਾ ਹੋਏ, ਇਹ ਕੋਈ ਪਤਾ ਨਹੀਂ ਹੈ। ਕਾਰਨ ਬਣਦਾ ਇਹ ਕਾਰਨ ਨਿਰੰਕਾਰ ਨੂੰ ਪਤਾ ਹੈ। ਬਿਆਸ ਜੀ ਦੇ ਪਾਸ ਇੱਕ ਬੱਚਾ ਸੇਵਾ ਕਰਿਆ ਕਰਦਾ ਸੀ, ਆ ਕੇ ਤੇ ਬਿਆਸ ਜੀ ਨੂੰ ਬੜਾ ਚੰਗਾ ਲੱਗਿਆ, ਤੇ ਜਦੋਂ ਉਸਦੇ ਮਸਤਕ ਦੀਆਂ ਲਕੀਰਾਂ ਦੇਖੀਆਂ ਨਾ, ਤੇ ਸਮਝ ਗਏ ਭਾਈ ਇਹਦੀ ਤੇ ਉਮਰ ਹੀ ਥੋੜੀ ਹੈ, ਪਰ ਹਰ ਵੇਲੇ ਸੇਵਾ ਵਿੱਚ ਲੱਗਾ ਰਹਿੰਦਾ ਸੀ। ਤੇ ਮਨ ਵਿੱਚ ਸੋਚਿਆ ਬਈ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਦੇ ਅੱਗੇ ਸਿਫਾਰਿਸ਼ ਕਰ ਦਈਏ, ਇਹਦੀ ਉਮਰ ਵਧਵਾ ਦਈਏ, ਚਲੋ ਲੈ ਚਲਦੇ ਹਾਂ। ਭਗਵਾਨ ਸ਼ੰਕਰ ਦੇ ਪਾਸ ਲੈ ਗਏ ਕਿ ਉਹ ਧਰਤੀ ਨੂੰ ਲੈ ਕਰਦਾ, ਕਿਉਂਕਿ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਉਮਰ ਵਧਵਾ ਆਈਏ। ਜਦੋਂ ਇਹਨਾਂ ਦੇ ਪਾਸ ਗਏ ਤਾਂ ਆਖਿਆ ਬਈ ਸ੍ਰਿਸ਼ਟੀ ਦੇ ਰਚਨ ਵਾਲਾ ਤਾਂ ਬ੍ਰਹਮਾ ਹੈ, ਉਹਦੇ ਕੋਲ ਚਲਦੇ ਹਾਂ, ਮੈਂ ਕੁਝ ਨਹੀਂ ਕਰ ਸਕਦਾ, ਮੈਂ ਤਾਂ ਹੁਕਮ ਅਨੁਸਾਰ ਲੈ ਕਰਦਾ। ਬ੍ਰਹਮੇ ਦੇ ਪਾਸ ਗਏ, ਆਪ ਉਤਪਤੀ ਕਰਦੇ ਹੋ, ਇਹਦੀ ਕੁਝ ਉਮਰ ਵੱਧ ਜਾਏ ਤਾਂ। ਕਹਿਣ ਲੱਗੇ ਇਹ ਕੰਮ ਵਿਸ਼ਨੂੰ ਭਗਵਾਨ ਦਾ, ਤੇ ਜਾਂ ਉੱਥੇ ਪਹੁੰਚੇ। ਉਹ ਕਹਿਣ ਲੱਗੇ ਇਹ ਤਾਂ ਵਿਧਾਤਾ ਨੇ ਜੋ ਲਿਖ ਦਿੱਤਾ ਨਾ, ਉਹ ਹੀ ਜੋ ਕੁਝ ਕਰਨਾ ਚਾਹੇ ਉਹੀ ਕਰ ਸਕਦੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਬ੍ਰਹਮਾ ਵਿਸ਼ਨ ਮਹੇਸ਼ ਤਿੰਨੇ

ਦੇਵਤੇ ਨਾਲ ਤੁਰ ਪਏ ਸਿਫਾਰਿਸ਼ ਲਈ ਤੇ ਭਗਵਾਨ ਵਿਆਸ ਜੀ ਵੀ ਨਾਲ ਹਨ ਤੇ ਜਦੋਂ ਵਿਧਾਤਾ ਦੇ ਪਾਸ ਗਏ ਬੱਚੇ ਨੂੰ ਬਾਹਰ ਬਿਠਾਇਆ ਆਪ ਅੰਦਰ ਚਲੇ ਗਏ ਸਿਫਾਰਿਸ਼ ਕਰਨ ਲਈ ਤਾਂ ਵਿਧਾਤਾ ਜੋ ਸੀ ਉਹ ਕਹਿਣ ਲੱਗੀ ਬਈ ਗੱਲ ਇਹ ਹੈ ਭਾਈ ਬਾਹਰ ਜਾ ਕੇ ਪਹਿਲਾਂ ਬੱਚਾ ਤਾਂ ਵੇਖਾ ਉਹ ਜਿਉਂਦਾ ਵੀ ਹੈ ਕਿਉਂਕਿ ਮੈਂ ਤਾਂ ਉਸਦੀ ਕਰਮ ਰੇਖਾ ਹੀ ਐਸੀ ਲਿਖੀ ਸੀ ਕਿ ਜਦੋਂ ਬ੍ਰਹਮਾ ਵਿਸ਼ਨ ਮਹੇਸ਼ ਇਕੱਠੇ ਹੋਣਗੇ ਤਾਂ ਉਹਦੀ ਮੌਤ ਹੋਵੇਗੀ ਨਹੀਂ ਤੇ ਕਦੀ ਉਸਦੀ ਮੌਤ ਹੋ ਹੀ ਨਹੀਂ ਸਕਦੀ। ਉਚਾਰਨ ਕਰੋ ਸ੍ਰੀ ਵਾਹਿਗੁਰੂ ਜਿਹਦੀ ਸਿਫਾਰਿਸ਼ ਕਰਨ ਲਈ ਆਏ ਸੀ ਨਾ, ਉਹ ਸਗੋਂ ਮੌਤ ਦਾ ਕਾਰਨ ਬਣ ਗਏ। ਤਾਂ ਮੌਤ ਕਾਰਨ ਬਣ ਜਾਂਦੀ ਹੈ, ਬੁਲਾ ਲੈਂਦੀ ਹੈ ਆਪਣੇ ਪਾਸ। ਇਸ ਲਈ ਗੁਰੂ ਅਮਰਦਾਸ ਪਾਤਸ਼ਾਹ ਗਰੀਬ ਨਿਵਾਜ ਕਹਿੰਦੇ ਹਨ ਭਾਈ ਕਿਸੇ ਨੂੰ ਕੁਝ ਪਤਾ ਨਹੀਂ ਕਦੋਂ ਮਰਨਾ ਕਿੱਥੇ ਮਰਨਾ ਤੇ ਮਰਨ ਦਾ ਕਾਰਨ ਕੀ ਬਣੇਗਾ। ਇਸ ਲਈ ਸਾਹਿਬ ਨੂੰ ਸਦਾ ਚੇਤੇ ਰੱਖਣਾ। ਅਕਾਲ ਪੁਰਖ ਵਾਹਿਗੁਰੂ ਚੇਤੇ ਹੋਵੇਗਾ ਤਾਂ ਭਾਈ ਅੰਤ ਵੇਲੇ ਵੀ ਤੈਨ ਚੇਤੇ ਚ ਆਵੇਗਾ। ਉਚਾਰਨ ਕਰੋ ਸ੍ਰੀ ਮਹਾਂਪੁਰਖ ਬਚਨ ਕਰਿਆ ਕਰਦੇ ਸਨ ਭਾਈ ਗੁਰੂ ਨਾਨਕ ਨੇ ਐਵੇਂ ਨਹੀਂ ਸਾਨੂੰ ਅੰਮ੍ਰਿਤ ਵੇਲਾ ਬਖਸ਼ਿਸ਼ ਕੀਤਾ। ਇਹ ਜੀਵ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਚਨ ਕਰਿਆ ਕਰਦੇ ਸਨ ਕਿ ਅੰਮ੍ਰਿਤ ਵੇਲੇ ਇਸ ਲਈ ਗੁਰਸਿੱਖਾਂ ਨੂੰ ਹੁਕਮ ਹੈ, ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਨਾ, ਨਿਤਨੇਮ ਕਰਨਾ, ਗੁਰੂ ਦੇ ਚਰਨਾਂ ਵਿੱਚ ਜੁੜ ਕੇ ਆਪਣੀ ਦਰਗਾਹ ਦਾ ਬੈਕੁੰਠ ਦਾ ਟਿਕਟ ਪੱਕਾ ਕਰਨਾ। ਇਸ ਲਈ ਕਿ ਜਦੋਂ ਅੰਤ ਸਮਾਂ ਮਨੁੱਖ ਦਾ ਆਉਂਦਾ ਨਾ, ਉਸ ਵੇਲੇ ਵੀ ਐਸਾ ਸਮਾਂ ਬਣ ਜਾਂਦਾ ਜਿਵੇਂ ਅੰਮ੍ਰਿਤ ਵੇਲਾ ਹੈ। ਤੇ ਜੇ ਅੰਮ੍ਰਿਤ ਵੇਲਾ ਸੌਂ ਕੇ ਬਿਤਾਇਆ ਹੋਵੇਗਾ ਤਾਂ ਕਿੱਥੇ ਪਰਮੇਸ਼ਰ ਦਾ ਨਾਂ ਚੇਤੇ ਆਉਂਦਾ, ਉਸ ਵੇਲੇ ਨਹੀਂ ਆਉਂਦਾ। ਤੇ ਜੇ ਤੂੰ ਆਪਣੀ ਹੋਂਦ ਵਿੱਚ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਨਿਤਨੇਮ ਕੀਤਾ ਹੋਵੇਗਾ, ਜਦੋਂ ਅਖੀਰਲੇ ਸਵਾਸ ਤੇਰੇ ਆਉਣਗੇ ਨਾ, ਤੇਰੀਆਂ ਅੱਖਾਂ ਅੱਗੇ ਉਹ ਅੰਮ੍ਰਿਤ ਵੇਲਾ ਆ ਜਾਏਗਾ ਅੰਤ ਸਮੇਂ, ਤੇ ਫਿਰ ਤੇਰਾ ਜੀ ਕਰੇਗਾ ਮੈਂ ਹੁਣ ਜਪਣ ਦਾ ਵੇਲਾ, ਹੁਣ ਸੌਣ ਦਾ ਵੇਲਾ ਨਹੀਂ। ਤੇ ਜਦੋਂ ਤੈਨੂੰ ਉਸ ਵੇਲੇ ਚਿੱਤ ਆ ਜਾਏਗਾ, ਤੇਰਾ ਲੋਕ ਵੀ ਤੇ ਪਰਲੋਕ ਵੀ ਸੁਹੇਲਾ ਹੋ ਜਾਵੇਗਾ। ਇਸ ਲਈ ਭਾਈ ਇਸ ਸ਼ਬਦ ਵਿੱਚੋਂ ਸਾਨੂੰ ਗੁਰੂ ਨੇ ਇਹ ਸੁਮਤੀ ਬਖਸ਼ੀ ਹੈ ਕਿ ਅਸੀਂ ਹਰ ਵੇਲੇ ਮੌਤ ਨੂੰ ਔਰ ਪਰਮੇਸ਼ਰ ਦੇ ਸਿਮਰਨ ਨੂੰ ਚੇਤੇ ਰੱਖਣਾ। ਅੰਮ੍ਰਿਤ ਵੇਲੇ ਇਸੇ ਲਈ ਜਾਗੀਦਾ ਕਿ ਅੰਤ ਵੇਲੇ ਵੀ ਸਾਨੂੰ ਗੁਰੂ ਚੇਤੇ ਆਵੇ, ਗੁਰੂ ਯਾਦ ਰੱਖੇ। ਅਸੀਂ ਗੁਰੂ ਨੂੰ ਯਾਦ ਰੱਖਾਂਗੇ ਤਾਂ ਗੁਰੂ ਸਾਨੂੰ ਯਾਦ ਰੱਖੇ। ਇਸੇ ਲਈ ਅਰਦਾਸ ਕਰੀਦੀ ਹੈ ਹੇ ਵਾਹਿਗੁਰੂ, ਨਾ ਵਿਸਰੋ ਨਾ ਵਿਸਾਰੋ, ਨਾ ਭੁੱਲੋ ਨਾ ਭੁਲਾਓ, ਆਪਦਿਆਂ ਨੂੰ ਆਪਦੇ ਕਰੋ, ਸਿਰ ਤੇ ਹੱਥ ਰੱਖੋ। ਅਸੀਂ ਸਦਾ ਤੇਰਾ ਸਿਮਰਨ ਕਰਦੇ ਰਹੀਏ, ਸਦਾ ਤੇਰਾ ਨਾਮ ਜਪਦੇ ਰਹੀਏ, ਕਿਉਂਕਿ ਸੋਹਣਾ ਮਨੁੱਛਾ ਜਨਮ ਪ੍ਰਾਪਤ ਹੋਇਆ, ਇਸ ਨੂੰ ਜਪ ਜਪ ਕੇ ਸਫਲ ਕਰ ਲਈਏ। ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ, ਕਿਆ ਜਾਣਾ ਕੋਈ ਪਤਾ ਨਹੀਂ ਭਾਈ।

ਹੈ ਜਾ ਕੇ ਭੀਖ ਮੰਗ ਨੂੰ ਭਿਖਾਰੀ ਦੀ ਦੇਖ ਅਧੀਨੇ ਨਿਰਾਸੂ ਨਾ ਬਿਡਾਰ ਬੈਠਤ ਹੈ ਜਾ ਕੇ ਦੁਆਰ ਆਸਾ ਤੇ ਬਿਡਾਰ ਸੁਆਨ ਅੰਤ ਕਰਨਾ ਕੈ ਤੋਲ ਟੂਕ ਤਾਏ ਡਾਰ ਪਾਇਨ ਕੀ ਪਨੀ ਰਹਿਤ ਪਰ ਹਰੀ ਪਰੀ ਕਾਹੂ ਕਾਹੂ ਕਾਜ ਉਠ ਚਲਤ ਸੁਮਾਰ ਛਾੜ ਅੰਕਾਰ ਛਾੜ ਹੋਏ ਪੁਰਮਾਰਗ ਮੈਂ ਛਾੜ ਅੰਕਾਰ ਛਾੜ ਹੋਏ

ਤੇਰੀ ਪਾਂਦੇ ਮੂੰਹ ਅੱਖੀ ਨੱਕ ਕੰਨ ਹੱਥ ਦੇ ਭਾਰ ਉਚਾਂਦੇ ਸਭ ਚੀਨ ਛੱਡ ਪੂਜੀਨ ਕੌਣ ਕਰਮ ਕਮਾਂਦੇ।

ਪ੍ਰਾਣ ਚਲਾਇਆ ਸਭਨਾ ਰੰਗਾਂ ਨੂੰ ਮਿਲੇ ਰਲ ਜਾਏ ਰਲਾਇਆ ਪਰ ਉਪਕਾਰ ਕਮਾਉਂਦਾ ਉਨ ਆਪ ਗਵਾਇਆ ਕਾਠ ਨ ਡੋਬੈ ਪਾਲ ਕੈ ਸੰਗ ਲੋਹ ਤਰਾਇਆ ਗੁੱਠੇ ਮੀਂਹ ਸੁਕਾ ਲੋਏ ਰਸ ਕਸ ਉਪਜਾਇਆ ਜੀਵੰਦਿਆਂ

ہتھ سکت ہن ساد سنگت گرکار کماوے پانی پکھا پینا

ਗੁਰਸਿੱਖਾਂ ਗੁਰਸਿੱਖ ਸੇਵਾ ਲਾਇਆ, ਸਾਧ ਸੰਗਤ ਕਰ ਸੇਵ ਸੁਫਲ ਪਾਇਆ, ਤੱਪੜ ਝਾੜ ਵਿਛਾਏ ਧੂੜੀ ਨਾਇਆ, ਕੋਰੇ ਮੱਟ ਅਣਾਏ ਨੀਰ ਭਰਾਇਆ।

ਆਪ ਜੀ ਦੀਆਂ ਪ੍ਰਮੁੱਖ ਅਕਸਰਾਂ ਜਿਹੜੀਆਂ ਪਰਦੇ ਆ ਮਾਲਾ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਦੀਦਾਰ ਕਰਦੇ ਹਾਂ ਅੰਮ੍ਰਿਤਮਈ ਕੀਰਤਨ ਸਰਵਣ ਕਰਦੇ ਹਾਂ ਮਾਈ ਭਾਈ ਜੀ ਨੇ ਮਾਇਆ ਤੇ ਕੀਤੀ ਬਖਸ਼ਿਸ਼ ਕਰਨੀ ਸਰਬੱਤ ਨੂੰ ਆਪਣੇ ਦਰ ਘਰ ਪੂਨਮ ਦੀ ਦਾਸ ਚਰਨਾਂ ਦੀ ਪ੍ਰੀਤੀ ਹਰ ਮੈਦਾਨ ਹਰ ਕਾਰਜ ਫਤਿਹ ਬਖਸ਼ਿਸ਼ ਕਰਨੀ ਆਪਣੇ ਪਾਵਨ ਪਵਿੱਤਰ ਉਪਦੇਸ਼ ਸਾਡੇ ਸਰਬੱਤ ਦੇ ਹਿਰਦੇ ਵਿੱਚ ਵਸਾਉਣ ਦੀ ਪਾਲਤਾ ਕਰਨੀ ਵਾਹਿਗੁਰੂ ਜੀ ਕਾ

ਘਰ ਜਾ ਕੇ ਤਾਰਿਆ, ਘਰ ਜਾ ਕੇ ਮੇਰਾ ਕੀਤੀਆਂ। ਧੰਨ ਗੁਰੂ ਨਾਨਕ ਪਾਤਸ਼ਾਹ ਸੰਸਾਰ ਨੂੰ ਤਾਰਦੇ ਹੋਏ ਦੇਵ ਗੰਧਾਰ ਸ਼ਹਿਰ ਵਿੱਚ ਗਏ। ਇਹ ਬੜਾ ਜੰਗਲੀ ਅਤੇ ਪਹਾੜਾਂ ਦਾ ਇਲਾਕਾ ਸੀ। ਇਹ ਲੋਕ ਜੀਵਾਂ ਨੂੰ ਖਾਂਦੇ ਸਨ। ਕੋਈ ਵੀ ਮਨੁੱਖ ਇਹਨਾਂ ਦੇ ਹੱਥ ਲੱਗ ਜਾਵੇ, ਉਸ ਦਾ ਮਾਸ ਖਾਣਾ। ਕਿਸ ਨਗਰੀ ਦਾ ਰਾਜਾ ਦੇਵਲੂਤ, ਜੋ ਹਰ ਦਮ ਖੂਨ ਦਾ ਪਿਆਸਾ ਰਹਿੰਦਾ ਸੀ, ਲੱਖਾਂ ਦੇਵ ਇਸ ਦੇ ਅਧੀਨ ਸਨ। ਜਿਹੜਾ ਬੰਦਾ ਇਸ ਦੀ ਨਜ਼ਰ ਵਿੱਚ ਆ ਗਿਆ, ਉਹ ਕਦੀ ਬਚ ਨਹੀਂ ਸਕਿਆ। ਇਹਨਾਂ ਦੇ ਅਤਿਆਚਾਰਾਂ ਦਾ ਸਾਰੇ ਇਲਾਕੇ ਵਿੱਚ ਬੜਾ ਭੈ ਸੀ। ਗੁਰੂ ਨਾਨਕ ਸੱਚੇ ਪਾਤਸ਼ਾਹ ਜਗਤ ਜਲੰਦੇ ਨੂੰ ਖਾਰਦੇ ਹੋਏ ਉਸ ਜੰਗਲ ਵਿੱਚ ਚਲਦੇ ਚਲਦੇ ਦੇਵ ਗੰਧਾਰ ਪਹੁੰਚੇ। ਮਰਦਾਨੇ ਬੇਨਤੀ ਕੀਤੀ, ਮਹਾਰਾਜ ਬੜਾ ਚੰਗਾ ਹੈ, ਕੁਝ ਦਿਨ ਠਹਿਰਾਂਗੇ ਸ਼ਹਿਰ ਵਿੱਚ, ਪਹੁੰਚ ਕੇ ਮੇਰੀ ਭੁੱਖ ਵੀ ਮਿਟੇਗੀ, ਕੋਈ ਪਦਾਰਥ ਵੀ ਮਿਲਣਗੇ ਛਕਣ ਲਈ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆਂ ਇਹ ਲੋਕ ਬੜੇ ਖਤਰਨਾਕ ਹਨ। ਕੌਡਾ ਤਾਂ ਰਾਖਸ਼ ਇੱਕ ਸੀ ਨਾ, ਕੌਡਾ ਰਾਖਸ਼, ਇੱਥੇ ਲੱਖਾਂ ਰਾਖਸ਼ ਹਨ। ਮਾਨਸ ਜਾਤੀ ਨੂੰ ਇਹ ਚੁਣ ਚੁਣ ਕੇ ਖਾਂਦੇ ਹਨ। ਕੌਡਾ ਤਾਂ ਮਨੁੱਖਾਂ ਨੂੰ ਤੇਲ ਵਿੱਚ ਤਲ ਕੇ ਖਾਂਦਾ ਸੀ, ਪਰ ਇਹ ਮਨੁੱਖ ਦਾ ਮਾਸ ਕੱਚਾ ਹੀ ਖਾ ਜਾਂਦੇ ਹਨ, ਇਹਦੇ ਭਿਆਨਕ ਹਨ। ਮਹਾਰਾਜ ਫਿਰ ਇਹੋ ਜਿਹੀਆਂ ਖਤਰਨਾਕ ਥਾਵਾਂ ਤੇ ਤੁਸੀਂ ਆਪੇ ਕਿਉਂ ਪਹੁੰਚ ਜਾਂਦੇ? ਮਰਦਾਨਾ ਕੰਬਿਆ, ਮਹਾਰਾਜ ਇਹਦੇ ਭਿਆਨਕ ਸ਼ਹਿਰ ਵਿੱਚ ਕਿਉਂ ਜਾ ਰਹੇ ਹੋ? ਚਲੋ ਵਾਪਸ ਚਲੀਏ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ, ਈਸ਼ਵਰ ਕਿਰਪਾ ਕਰੇਗਾ, ਇਹੀ ਰਾਖਸ਼ ਤੇਰੀ ਤਨ ਮਨ ਕਰਕੇ ਸੇਵਾ ਕਰਨਗੇ, ਸਿੱਧੇ ਰਸਤੇ ਆ ਜਾਣਗੇ। ਮਰਦਾਨਿਆਂ, ਤੇਰੀ ਭੁੱਖ ਨੇ ਅਨੇਕਾਂ ਦਾ ਭਲਾ ਕੀਤਾ, ਅਨੇਕਾਂ ਨੂੰ ਤਾਰਿਆ, ਅੱਜ ਵੀ ਕਿਸੇ ਦਾ ਭਲਾ ਹੋਵੇਗਾ। ਇਹੀ ਲੋਕ ਤੇਰੇ ਚਰਨ ਪੂਜਣਗੇ, ਤੈਨੂੰ 36 ਪ੍ਰਕਾਰ ਦੇ ਭੋਜਨ ਲਿਆ ਕੇ ਛਕਾਉਣਗੇ, ਤੇਰੀ ਸੇਵਾ ਕਰਨਗੇ। ਧੰਨ ਗੁਰੂ ਨਾਨਕ ਪਾਤਸ਼ਾਹ ਸਮਾਧੀ ਇਸਤਤ ਹੋ ਕੇ ਬੈਠ ਗਏ। ਇਤਨੇ ਨੂੰ ਦੇਵ ਲੂਤ ਅਸੀਂ ਉਸਦੇ ਰਾਖਸ਼ੀ ਫੌਜਾਂ ਸਾਹਮਣੇ ਆ ਖੜੋਤੀਆਂ। ਬੜੇ ਖੁਸ਼ ਹਨ ਕਿ ਅੱਜ ਇੱਕ ਸ਼ਿਕਾਰ ਨਹੀਂ, ਤਿੰਨ ਮਿਲਦੇ ਹਨ। ਤੇ ਮਰਦਾਨਾ ਦਾ ਰੰਗ ਪੀਲਾ ਪੈਣ ਲੱਗਾ, ਇਹਦੀਆਂ ਭਿਆਨਕ ਸ਼ਕਲਾਂ। ਮਹਾਰਾਜ ਅੱਜ ਨਹੀਂ ਬਚਾਂਗੇ, ਇਹ ਤਾਂ ਬੜੇ ਭਿਆਨਕ ਮਨੁੱਖ ਜਾਪਦੇ ਹਨ, ਬੜੇ ਭਿਆਨਕ ਰਾਖਸ਼ ਹਨ। ਗੁਰੂ ਸਾਹਿਬ ਕਹਿਣ ਲੱਗੇ, ਤੂੰ ਜਲਾਲ ਵਿੱਚ ਰਹੋ, ਅਕਾਲ ਪੁਰਖ ਦੇ ਸਿਮਰਨ ਵਿੱਚ ਜੁੜਿਆ ਰਹੋ, ਮਨ ਨਾ ਖਿੰਡੇ ਤਾਂ ਕੋਈ ਕਿਸੇ ਦਾ ਕੁਝ ਵਿਗਾੜ ਨਹੀਂ ਸਕਦਾ। ਜਿਨ੍ਹਾਂ ਨੂੰ ਬਾਣੀ ਦਾ ਆਸਰਾ ਹੈ, ਉਹਨਾਂ ਦਾ ਕੋਈ ਕੁਝ ਵਿਗਾੜ ਨਹੀਂ ਸਕਦਾ। ਕਿਤਨੀਆਂ ਹਨੇਰੀਆਂ ਆਉਣ, ਤੂਫਾਨ ਆਉਣ, ਜਿਨ੍ਹਾਂ ਬੂਟਿਆਂ ਨੂੰ, ਜਿਨ੍ਹਾਂ ਬ੍ਰਿਸ਼ਾਂ ਨੂੰ ਸੁਮੇਰ ਪਰਬਤ ਦਾ ਆਸਰਾ ਹੈ ਨਾ, ਚੱਖੜ ਚਾਓ ਨਾ ਡੋਲਣੀ, ਕਿਤਨੇ ਚੱਖੜ ਆ ਜਾਣ, ਉਹ ਫਿਰ ਬੂਟੇ ਡੋਲਦੇ ਨਹੀਂ, ਉਹਨਾਂ ਨੂੰ ਕੋਈ ਹਿਲਾ ਨਹੀਂ ਸਕਦਾ। ਇਸੇ ਤਰ੍ਹਾਂ ਮਰਦਾਨਿਆਂ, ਜਿਨ੍ਹਾਂ ਨੂੰ ਕਰਤਾਰ ਦਾ ਆਸਰਾ ਹੈ, ਅਕਾਲ ਪੁਰਖ ਦਾ ਆਸਰਾ ਹੈ, ਉਹਨਾਂ ਦਾ ਕੋਈ ਕੁਝ ਵਿਗਾੜ ਨਹੀਂ ਸਕਦਾ। ਆਹ, ਕਿੱਥੇ ਕਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ

ਧੰਨ ਗੁਰੂ ਨਾਨਕ ਪਾਤਸ਼ਾਹ ਬੈਠੇ ਹਨ ਤੇ ਦੇਵਲੂਤ ਨੇ ਵੇਖਿਆ ਕਿ ਇੱਕ ਮਨੁੱਖ ਕਦੀ ਲੱਭਦਾ ਅੱਜ ਤਾਂ ਤਿੰਨ ਕਾਬੂ ਆਏ ਹੋਏ ਹਨ ਬੜਾ ਪ੍ਰਸੰਨ ਹੋਇਆ ਆਪਣੇ ਰਾਖਿਆਂ ਨੂੰ ਹੁਕਮ ਦਿੱਤਾ ਕਿ ਜਾਓ ਇਹਨਾਂ ਨੂੰ ਪਕੜ ਕੇ ਲਿਆਓ ਜਾਂ ਇਹ ਪਕੜਨ ਲਈ ਨੇੜੇ ਹੋਏ ਕਿਉਂਕਿ ਜਦੋਂ ਮਾੜਾ ਖਿਆਲ ਮਨ ਦੇ ਵਿੱਚ ਆ ਜਾਂਦਾ ਹੈ ਤਾਂ ਮਨੁੱਖ ਸੱਚ ਔਰ ਝੂਠ ਨੂੰ ਪਛਾਣ ਨਹੀਂ ਸਕਦਾ ਅੰਨਾ ਹੋ ਜਾਂਦਾ ਜਾਂ ਮਾੜੇ ਖਿਆਲ ਨਾਲ ਗੁਰੂ ਨਾਨਕ ਦੇ ਸਾਹਮਣੇ ਆਏ ਤਾਂ ਇਹ ਸਾਰੇ ਦੇ ਸਾਰੇ ਅੰਨੇ ਹੋ ਗਏ ਇਉਂ ਪ੍ਰਤੀਤ ਹੋਣ ਲੱਗਾ ਜਿਵੇਂ ਸਰੀਰ ਵੀ ਡਿੱਗਣ ਵਾਲੇ ਹੋ ਗਏ ਹਨ ਨੇਤਰਾ ਤਾਂ ਜਵਾਬ ਦੇ ਦਿੱਤਾ ਪਰ ਥੋੜੇ ਸਮੇਂ ਤੱਕ ਸਰੀਰ ਵੀ ਜਵਾਬ ਦੇ ਜਾਏਗਾ ਭੱਜ ਕੇ ਪਿੱਛੇ ਹੱਟ ਗਏ ਆਖਿਆ ਇਹ ਤਾਂ ਕੋਈ ਬੜੇ ਕਲਾਵਾਨ ਨਜ਼ਰ ਆਉਂਦੇ ਹਨ ਕਹਿੰਦਾ ਹਟ ਜਾਓ ਪਰੇ ਦੂਸਰਾ ਟੋਲਾ ਭੇਜਿਆ ਜਾਓ ਤੁਸੀਂ ਪਕੜ ਕੇ ਲਿਆਓ ਇਹ ਪਤਾ ਨਹੀਂ ਅੱਜ ਕਿਵੇਂ ਬੁਜ਼ਦਿਲ ਬਣ ਗਏ ਹਨ ਇੱਕ ਹੋਰ ਟੋਲਾ ਭੇਜਿਆ ਜਦੋਂ ਉਹ ਵੀ ਨੇੜੇ ਜਾ ਕੇ ਜਦੋਂ ਅੰਨੇ ਹੋ ਗਏ ਤਾਂ ਮਨ ਕੰਬ ਗਿਆ ਦਿਲ ਡਰ ਗਿਆ ਜਿਹੜਾ ਪਾਪ ਕਰਦਿਆਂ ਕਦੀ ਨਹੀਂ ਸੀ ਮਨ ਕੰਬਿਆ ਅੱਜ ਥਰ ਥਰ ਕੰਬਣ ਲੱਗੇ ਸਾਰੇ ਇਹ ਦੇਵ ਤੇ ਆਏ ਦੇਵਲੂਤ ਦੇ ਪਾਸ ਮਹਾਰਾਜ ਇਹ ਸਾਡੇ ਵਸ਼ ਨਹੀਂ ਇਹ ਤਾਂ ਕੋਈ ਵੱਡਾ ਕਲਾਵਾਨ ਹੈ ਇਹ ਤਾਂ ਕੋਈ ਵੱਡੀਆਂ ਸ਼ਕਤੀਆਂ ਵਾਲਾ ਤੇ ਦੇਵਲੂਤ ਕਹਿਣ ਲੱਗਾ ਅੱਛਾ ਜੇ ਤੁਹਾਡੇ ਕੋਲੋਂ ਕੁਝ ਨਹੀਂ ਹੁੰਦਾ ਤਾਂ ਫਿਰ ਮੈਂ ਤੁਹਾਨੂੰ ਪਕੜ ਕੇ ਵਿਖਾਉਂਦਾ ਹਾਂ ਉਹ ਮੇਰਾ ਸ਼ਿਕਾਰ ਹੈ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਜਾ ਕੇ ਇਹਨਾਂ ਦੇ ਚਰਨੀ ਲੱਗ ਮੱਥਾ ਟੇਕ ਮਾਫੀ ਮੰਗ ਆਪਣੇ ਗੁਨਾਹ ਦੀ ਮੈਨੂੰ ਕਹਿ ਰਹੇ ਇਹ ਤਾਂ ਮੇਰਾ ਸ਼ਿਕਾਰ ਹੈ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਇੱਕ ਵਾਰ ਪਿਆਰ ਨਾਲ ਆਖੋ ਧੰਨ ਗੁਰੂ ਨਾਨਕ ਫਿਰ ਪਿਆਰ ਨਾਲ ਆਖੋ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਦੇਵਲੂਤ ਜੇ ਸਾਡੇ ਪਾਸ ਆਉਣਾ ਤਾਂ ਸੱਚੇ ਹਿਰਦੇ ਨਾਲ ਆ ਫਿਰ ਤੈਨੂੰ ਕੁਝ ਨਹੀਂ ਹੋਵੇਗਾ ਮੈਂ ਜਾਣਦਾ ਹਾਂ ਮੈਂ ਬੜੇ ਬੜੇ ਫਕੀਰ ਵੇਖੇ ਹਨ ਮੈਂ ਵੇਖਣਾ ਤੁਹਾਨੂੰ ਅੱਜ ਕੌਣ ਬਚਾਉਂਦਾ ਜਾਂ ਦੇਵਦੂਤ ਅਹੰਕਾਰ ਦੇ ਨਾਲ ਅੰਨਾ ਹੋਇਆ ਹੋਇਆ ਆਇਆ ਤੇ ਨੇਤਰ ਵੀ ਜਾਂਦੇ ਰਹੇ ਤੇ ਸਰੀਰ ਦੇ ਵਿੱਚ ਇੱਕ ਪੀਲਾ ਤੋੜਨ ਦੀ ਵੀ ਤਾਕਤ ਨਾ ਰਹੀ ਤੇ ਉੱਥੇ ਦਾ ਉੱਥੇ ਹੀ ਗੁੱਛਾ ਹੋ ਗਿਆ ਬੈਠ ਗਿਆ ਛੱਟ ਬਾਅਦ ਹੋਸ਼ ਆਈ ਤੇ ਮਨ ਵਿੱਚ ਖਿਆਲ ਆਇਆ ਕਿ ਹੋ ਸਕਦਾ ਉਹ ਈਸ਼ਵਰ ਜਿਹਨੂੰ ਪਰਮਾਤਮਾ ਕਰਕੇ ਲੋਕ ਪੂਜਦੇ ਹਨ ਉਹ ਸਾਡੇ ਚੰਗੇ ਕੰਮਾਂ ਤੇ ਨਹੀਂ ਸਾਡੇ ਪਾਪਾਂ ਤੇ ਰੀਝ ਕੇ ਸਾਨੂੰ ਤਾਰਨ ਆਇਆ ਹੋਵੇ ਮਨ ਨਿਮਰਤਾ ਵਿੱਚ ਆ ਗਿਆ ਹੰਕਾਰ ਨੂੰ ਪਾੜ ਪੈ ਗਿਆ ਜਦੋਂ ਰਿਦਾ ਸੱਚਾ ਹੋ ਗਿਆ ਤਾਂ ਦੇਵਲੂਤ ਨੂੰ ਹੁਣ ਗੁਰੂ ਨਾਨਕ ਦੇ ਦੀਦਾਰ ਹੋ ਰਹੇ ਹਨ ਉਚਾਰਨ ਕਰੋ ਸ੍ਰੀ ਦਰਸ਼ਨ ਹੋ ਰਹੇ ਹਨ ਮਨ ਸ਼ੁੱਧ ਹੋ ਜਾਵੇ ਤੇ ਫਿਰ ਗੁਰੂ ਕਾ ਦੀਦਾਰ ਹੈ ਗੁਰੂ ਕੀ ਬਾਣੀ ਪੜੋ ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ ਫਿਰ ਗੁਰੂ ਪ੍ਰਤੱਖ ਨਜ਼ਰ ਆਉਂਦਾ ਹੈ ਬਾਣੀ ਪੜਨ ਵਾਲਿਆਂ ਨੂੰ ਉਹਦੀ ਯਾਦ ਵਿੱਚ ਬਹਿ ਜਾਓ ਉਹ ਨੇੜੇ ਹੈ ਜੇ ਅਹੰਕਾਰ ਦਾ ਪਰਦਾ ਹੈ ਤਾਂ ਦੂਰ ਹੈ ਸਾਡਾ ਅੰਤਕਰਨ ਸ਼ੁੱਧ ਹੋਏਗਾ ਗੁਰੂ ਸਾਨੂੰ ਨੇੜੇ ਦਿਖਾਈ ਦੇਵੇਗਾ ਇਸੇ ਲਈ ਜਪਣ ਵਾਲਿਆਂ ਦੀ ਸੰਗਤ ਕਰੀਦੀ ਹੈ ਮਹਾਂਪੁਰਖਾਂ ਦੀ ਸੰਗਤ ਦੀ ਕੀ ਲੋੜ ਹੁੰਦੀ ਹੈ ਸਗਲ ਗੁਣਾ ਗੁਣ ਉਤਮੋ ਭਰਤਾ ਦੂਰ ਨਾ ਪਿਖਰੀ ਉਹ ਭਰਤਾ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਦੂਰ ਨਹੀਂ ਪਸਦਾ ਇਸ ਲਈ ਜਦੋਂ ਨੇੜੇ ਸਮਝਦੇ ਹਾਂ ਤਾਂ ਫਿਰ ਉਹ ਨੇੜੇ ਹੋ ਜਾਂਦਾ ਉਚਾਰਨ ਕਰੋ ਸ੍ਰੀ ਵਾਹਿਗੁਰੂ ਅੰਤਕਰਨ ਸ਼ੁੱਧ ਹੋ ਗਿਆ ਤੇ ਚਰਨਾਂ ਤੇ ਢਹਿ ਪਿਆ ਨੈਣਾਂ ਦੇ ਜਲ ਨਾਲ ਚਰਨ ਧੋ ਦਿੱਤੇ ਉਹ ਮੇਰਾ ਦੇ ਸਾਈ
ਤੋਂ ਬਖਸ਼ਿਸ਼ਾਂ ਦੇ ਦਾਤੇ ਅਸੀਂ ਰੋਮ ਰੋਮ ਗੁਨਾਹਗਾਰ ਹਾਂ। ਪਾਪਾਂ ਦੀ ਕੋਈ ਗਿਣਤੀ ਨਹੀਂ ਜਿਹੜੇ ਮੂੰਹੋਂ ਬੋਲ ਕੇ ਦਸੀਏ ਕਿ ਕਿਤਨੇ ਕੁ ਕੀਤੇ ਹਾਂ। ਪਰ ਕਿਰਪਾ ਕਰੋ ਜਿਸ ਤਰ੍ਹਾਂ ਵੀ ਬਖਸ਼ੇ ਜਾਂਦੇ ਹਾਂ ਸਾਨੂੰ ਬਖਸ਼ ਲੈ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਬਈ ਤੁਹਾਨੂੰ ਤਾਰਨ ਲਈ ਤਾਂ ਇੱਥੇ ਆਏ ਹਾਂ। ਕਿਡੇ ਜਫਰ ਜਾਲ ਕੱਟਦੇ ਪਹਾੜਾਂ ਵਿਚੋਂ ਹੁੰਦੇ ਭਿਆਨਕ ਜੰਗਲਾਂ ਵਿਚੋਂ ਨਿਕਲ ਕੇ ਤੇ ਕਿੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਬੈਠੇ ਹਨ ਪਾਪੀਆਂ ਨੂੰ ਤਾਰਨ ਲਈ। ਇਹ ਸਾਰੀ ਧਰਤੀ ਦੇਵਾਂ ਦੀ ਸੀ। ਕੋਈ ਜੀਵ ਜੰਤੂ ਪੰਛੀ ਪਰਿੰਦਾ ਇਹਨਾਂ ਨੇ ਕੋਈ ਨੀ ਛੱਡਿਆ, ਮਨੁੱਖ ਕਦੇ ਨੀ ਛੱਡਿਆ। ਭਿਆਨਕ ਇਹਨਾਂ ਦੇ ਚਿਹਰੇ ਤੇ ਕੰਮ ਵੀ ਭਿਆਨਕ ਕਰਨੇ। ਅੱਜ ਧੰਨ ਗੁਰੂ ਨਾਨਕ ਪਾਤਸ਼ਾਹ ਏਡੇ ਵੱਡੇ ਪੌਜਲ ਵਿਚ ਖਤਰੇ ਵਿਚ ਕਿਵੇਂ ਆ ਕੇ ਅਡੋਲ ਬਹਿ ਗਏ ਹਨ। ਚਿਹਰੇ ਤੇ ਕੋਈ ਨੇ ਇਲਾਹੀ ਨੂਰ ਚਮਕ ਰਿਹਾ, ਡੁੱਲ ਡੁੱਲ ਪੈਂਦੀਆਂ ਹਨ ਮੇਰਾ ਦੀ ਮੀਂਹ ਨਾਲ ਅੱਖਾਂ ਆਪਦੀਆਂ ਤੇ ਕਹਿਣ ਲੱਗੇ ਭਾਈ ਠੀਕ ਹੈ ਤੁਹਾਨੂੰ ਬਖਸ਼ ਦਿਆਂਗੇ, ਪਰ ਇਹ ਜੋ ਤੁਸੀਂ ਮਾੜੇ ਕਰਮ ਕਰਦੇ ਹੋ, ਮਾਸ ਖਾਂਦੇ ਹੋ, ਇਹ ਸਰੀਰ ਤਾਂ ਹਰੀ ਮੰਦਰ ਹੈ। ਨਿਰੰਕਾਰ ਨੇ 84 ਲੱਖ ਜੂਨ ਦਾ ਸਾਨੂੰ ਬਾਦਸ਼ਾਹ ਬਣਾਇਆ। ਇਹ ਸਰੀਰ ਹਰੀ ਮੰਦਰ ਹੈ, ਕੋਈ ਸ਼ਮਸ਼ਾਨ ਭੂਮਿਕਾ ਨਹੀਂ। ਜਿਹੜਾ ਮਾਸ ਆਵੇ ਖਾਈ ਜਾਵੇ, ਖਾਈ ਜਾਵੇ ਹਰ ਵੇਲੇ, ਕਿਉਂਕਿ ਅੰਦਰ ਵੀ ਜਠਰ ਅਗਨੀ ਬਲ ਰਹੀ ਹੈ ਜਿਹੜੀ ਸਾਡੀ ਗਜ਼ਾ ਨੂੰ ਹਜ਼ਮ ਕਰਦੀ ਹੈ। ਤੇ ਜੇ ਸ਼ੁੱਧ ਭੋਜਨ ਖਾਓਗੇ ਤੁਹਾਡੀ ਆਤਮਾ ਵੀ ਸ਼ੁੱਧ ਰਹੇਗੀ, ਤੁਹਾਡਾ ਮਨ ਵੀ ਸ਼ੁੱਧ ਰਹੇਗਾ। ਇਸ ਸਰੀਰ ਨੂੰ ਹਰੀ ਦਾ ਮੰਦਰ ਬਣਾਓ, ਸ਼ਮਸ਼ਾਨ ਭੂਮਿਕਾ ਨਾ ਬਣਾਓ, ਮੁਰਦੇ ਨਾ ਜਲਾਇਆ ਕਰੋ ਇਹਦੇ ਅੰਦਰ। ਮਾਸ ਖਾਣਾ ਛੋੜ ਦਿਓ ਤਾਂ ਸਾਰਿਆਂ ਨੇ ਰੋ ਰੋ ਕੇ ਇਹ ਪ੍ਰਣ ਕੀਤਾ ਮਹਾਰਾਜ। ਹੁਣ ਅਸੀਂ ਕੰਧ ਮੂਲ ਚੁਣ ਕੇ ਆਪਣੀ ਖੇਤੀ ਕਰਕੇ ਜੋ ਕੁਝ ਮਿਲੇਗਾ, ਜੋ ਨਿਰੰਕਾਰ ਨੇ ਸਾਡੇ ਲਈ ਰੱਖਿਆ ਅਸੀਂ ਉਹੀ ਛਕਿਆ ਕਰਾਂਗੇ। ਪਰ ਸਾਡੇ ਗ੍ਰਹਿ ਵਿਖੇ ਹੁਣ ਨਗਰੀ ਵਿਚ ਆਏ ਹੋ ਤਾਂ ਭੋਜਨ ਤਾਂ ਕਰੋ ਨਾ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਰਦਾਨੇ ਨੂੰ ਕਹਿਣ ਲੱਗੇ ਦੱਸ ਬਾਈ ਕੀ ਛਕਦਾ, ਤੈਨੂੰ ਭੁੱਖ ਬਹੁਤ ਲੱਗਦੀ ਹੈ, ਜਾਓ ਬਾਈ ਜੋ ਤੁਹਾਡੀ ਇੱਛਾ ਹੈ। ਤੇ ਤਰ੍ਹਾਂ ਤਰ੍ਹਾਂ ਦੇ ਨਾਨਾ ਪ੍ਰਕਾਰ ਦੇ ਫਲ ਤੋੜ ਕੇ ਲੈ ਆਏ ਇਹ ਦਿਓ ਤੇ ਗੁਰੂ ਨਾਨਕ ਦੇ ਚਰਨਾਂ ਵਿਚ ਆ ਰੱਖੇ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਨਾਲੇ ਤਾਂ ਇਹਨਾਂ ਨੂੰ ਆਪਣਾ ਸੀਤ ਪ੍ਰਸ਼ਾਦ ਦਿੱਤਾ, ਨਾਲੇ ਆਪਣਾ ਹਿੱਸਾ ਵੀ ਮਰਦਾਨੇ ਨੂੰ ਦੇ ਦਿੱਤਾ। ਇਹ ਵੀ ਤੂੰ ਹੀ ਛਕ ਲੈ ਭਾਈ, ਅਸੀਂ ਤਾਂ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਕੇ ਉਹਦੀਆਂ ਸਿਫਤਾਂ ਕਰਕੇ ਰਜੇ ਹੋਏ ਹਾਂ। ਇਹਨਾਂ ਦਾ ਪਿਆਰ ਸੀ ਤੇ ਥੋੜਾ ਜਿਹਾ ਪਦਾਰਥ ਆਪਣੀ ਰਸਨਾ ਤੇ ਲਾਇਆ ਤੇ ਸਾਰੀ ਨਗਰੀ ਨੂੰ ਨਦਰੀ ਨਦਰ ਨਿਹਾਲ ਕਰ ਦਿੱਤਾ। ਤੇ ਫਿਰ ਜੈ ਜੈਕਾਰ ਹੋ ਰਹੀ ਹੈ, ਜੈ ਜੈਕਾਰ ਭਇਓ ਜਗ ਅੰਤਰ ਲਾਥੇ ਸ਼ਗਲ ਵੀ ਸੂਰੇ। ਇਹਨਾਂ ਪਸ਼ੂਆਂ ਨੂੰ, ਪ੍ਰੇਤਾਂ ਨੂੰ, ਦੇਵਾਂ ਨੂੰ ਦੇਵਤਾ ਬਣਾ ਦਿੱਤਾ। ਗੁਰੂ ਨਾਨਕ ਦਾ ਦਰਸ਼ਨ ਹੀ ਐਸਾ ਹੈ ਜੋ ਕਾਂਗਾਂ ਤੋਂ ਹੰਸ ਕਰ ਦਿੰਦਾ। ਕਾਗ ਬਿਰਤੀ ਕੀ ਹੈ, ਉਹ ਮਾੜੀਆਂ ਵਸਤੂਆਂ ਵਿਚ ਹੀ ਚੁੰਝ ਜਾ ਕੇ ਮਾਰਦਾ, ਗੰਦਗੀ ਵਿਚ ਮਾਰਦਾ। ਪਰ ਗੁਰੂ ਨਾਨਕ ਦਾ ਦੀਦਾਰ ਕਰਕੇ ਮਨੁੱਖ ਸ਼ੁਭ ਕੰਮ, ਸ਼ੁਭ ਬਚਨ ਔਰ ਸ਼ੁਭ ਭੋਜਨ ਕਰਨ ਲੱਗਦਾ, ਕਿਉਂਕਿ ਹੰਸਾਂ ਦਾ ਖਾਣਾ ਹੋਰ ਹੈ, ਕਾਗਾਂ ਦਾ ਖਾਣਾ ਹੋਰ ਹੈ। ਕਾਗ ਗੰਦਗੀ ਖਾਂਦਾ, ਹੰਸ ਸੁੱਚੇ ਮੋਤੀਆਂ ਦੀ ਚੋਗ ਚੁੱਗ ਕੇ ਆਪਣੀ ਤ੍ਰਿਪਤੀ ਕਰਦੇ ਹਨ। ਇਸ ਲਈ ਗੁਰੂ ਨਾਨਕ ਦਾ ਦਰਸ਼ਨ ਕਰਕੇ ਕੀ ਨਹੀਂ ਪ੍ਰਾਪਤ ਹੁੰਦਾ। ਆਓ ਇੱਕ ਵਾਰ ਸਾਰੇ ਧਾਰਨਾ ਬੋਲੀਏ, ਕਾਗਾਂ ਤੋਂ ਹੰਸ ਬਣਾਵੇ, ਦਰਸ਼ਨ ਗੁਰੂ ਨਾਨਕ ਦਾ

ਧੰਨ ਗੁਰੂ ਨਾਨਕ ਪਾਤਸ਼ਾਹ ਨੇ ਜੋ ਸਾਰੀ ਸ੍ਰਿਸ਼ਟੀ ਦੇ ਦੁੱਖ ਹਰਨ ਲਈ ਸੰਸਾਰ ਵਿੱਚ ਆਏ ਸਨ, ਅੱਜ ਇਨ੍ਹਾਂ ਦੇਵਾਂ ਨੂੰ ਵੀ ਦੇਹਾਂ ਨੂੰ ਵੀ ਦੇਵਤਿਆਂ ਦੀ ਨਗਰੀ ਬਣਾ ਦਿੱਤਾ, ਧਰਮਸ਼ਾਲਾ ਬਣਵਾਈ। ਭਾਈ ਦੋਨੋਂ ਟਾਈਮ ਸਤਸੰਗ ਕਰਿਆ ਕਰੋ, ਭਲਾ ਕਰਿਆ ਕਰੋ, ਜੀਵਾਂ ਤੇ ਦਇਆ ਕਰਿਆ ਕਰੋ, ਤੁਹਾਡਾ ਭਲਾ ਹੋਵੇਗਾ, ਤੁਹਾਡੀ ਨਗਰੀ ਸਦਾ ਆਬਾਦ ਰਹੇਗੀ। ਏਡੀਆਂ ਮੇਰਾ ਹੋਰ ਵੀ ਅਨੇਕਾਂ ਤੇ ਕੀਤੀਆਂ ਧੰਨ ਗੁਰੂ ਨਾਨਕ ਪਾਤਸ਼ਾਹ ਨੇ। ਜਿੱਥੇ ਵੀ ਮੇਰ ਹੋ ਗਈ ਫਿਰ ਕੰਗਲਾ ਪਾਤਸ਼ਾਹ ਹੋ ਗਿਆ, ਜਿੱਥੇ ਵੀ ਚਰਨ ਪਾ ਦਿੱਤੇ ਉਹ ਧਰਤ ਪੂਜਨੀਕ ਹੋ ਗਈ, ਜਿੱਥੇ ਵੀ ਰੇਖੇ ਤੇ ਨਦਰ ਪਈ ਤਾਂ ਅੰਮ੍ਰਿਤ ਹੋ ਗਿਆ। ਇਸ ਲਈ ਜਿੱਥੇ ਮੇਹਰ ਤੇਰੀ।

0: дойте, дойте, сам
1: Дарья Джан,
0: дойте, сам Дарья.

ಬೇಲತಿ ಬೇಲತಿ ಬೇಂತಿ ಹರಿ ಕೃಪಾ ಕರಿಸು ಬೇಲತಿ ಇಲ್ಲ ಇಲ್ಲ ಇಲ್ಲ ಇಲ್ಲ

ਆਏ ਅਸਪਦੀ ਜਾਚਕ ਜਨ ਜਾਚੈ ਪ੍ਰਵਧਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨਾ ਕੀ ਮਾਂਗੋ ਤੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੇ ਪਿਆਵੋ ਚਰਨ ਕਮਲ ਸੇ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮਾਂਗੇ ਨਾਮ ਪ੍ਰਭ ਸਾਰ ਪ੍ਰਭ ਕੀ ਦਿਸ਼ਟ ਮਹਾ ਸੁਖ ਹੋਏ ਹਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ ਸੁਭਰ ਪਰੇ ਪ੍ਰੇਮ ਦਸ ਰੰਗ ਉਪਜੈ ਚਾਓ ਸਾਧ ਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਦਨ ਨਿਬਲਾਗ ਬੜ ਪਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕੀ ਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਿਆ ਜਨਮ ਮਰਨ ਦੁਖ ਪਰਮ ਗਿਆ ਇਚ ਪੁਨੀ ਸਰਦਾ ਸਭ ਪੂਰੀ ਰਵ ਰਿਹਾ ਸਦ ਸੰਗ ਹਜੂਰੀ ਜਿਸਕਾ ਸਾਥ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੇ ਜੇ ਕਾਲ ਨ ਪਾਣੈ ਸੋ ਕਿਉਂ ਬਿਸਰੇ ਜੇ ਕੀ ਆ ਜਾਣੈ ਸੋ ਕਿਉਂ ਬਿਸਰੇ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੇ ਜੇ ਜੀਵਨ ਜੀਆ ਸੋ ਕਿਉਂ ਬਿਸਰੇ ਜੇ ਅਗਨ ਮੈਂ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਬਿਸਰੇ ਜੇ ਬਿਕਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ ਗੁਰਪੂਰੇ ਤਤ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਧਨ ਸੰਤ ਕਰੋ ਇਹੋ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰੈ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਛਾਟ ਸਰਬ ਕਲਿਆਣ ਸੁਖ ਨਿਧ ਨਾਮ ਬੂੜਤ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਦਸ ਜਾਓ ਮਨ ਤਨ ਅੰਤਰ ਇਹੀ ਸੁਆਓ ਨੇਤਰੋ ਪੇਖ ਦਰਸ ਸੁਖ ਹੋਏ ਮਨ ਬਿਕਸੈ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕਉ ਪਾਵੇ ਸੰਗ ਏਕ ਬਸਤ ਦੀਜੈ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਿਆਲ ਭਗਤ ਵਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਿਤਪਾਲ ਆਦ ਪੁਰਖ ਕਾਰਣ ਕਰਤਾਰ ਭਗਤ ਜਨਾ ਕੇ ਪ੍ਰਾਣ ਅਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਪਾਏ ਲਾਵੇ ਮਨ ਹੀਤ ਹਮ ਨਿਰਗੁਨਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਬੜਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਪਲੀ ਸੋ ਕਰਨੀ ਸੋਭਾ ਤਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੀ

ਪਾਤਸ਼ਾਹੀ ਦਸਵੀਂ ਤ੍ਰਿਭੰਗੀ ਛੰਦ ਸ੍ਰੀ ਅਕਾਲ ਜੀ ਕੀ ਉਸਤਤ ਤ੍ਰਿਭੰਗੀ ਛੰਦ ਖੱਗ ਖੰਡ ਖੰਡ ਖੰਡ ਖੰਡ ਖੰਡ

ਸ਼ਸਤਰ ਦੀ ਕਿਰਪਾ ਨਾਲ ਜੰਗਾਂ ਯੁੱਧਾਂ ਵਿੱਚ ਜਿੱਤ ਪ੍ਰਾਪਤ ਹੋਈ। ਸਾਹਿਬ ਕਹਿੰਦੇ ਤੀਰੋ ਤਫੰਗੋ ਬਡੋ ਰਾਮ ਜੰਗੋ, ਤੀਰ ਤਫੰਗ ਔਰ ਰਾਮ ਜੰਗ, ਪਿਸਤੌਲ ਬੰਦੂਕ ਔਰ ਤੀਰ, ਤੀਰੋ ਤਫੰਗੋ ਬਡੋ ਰਾਮ ਜੰਗੋ, ਧਨਖ ਤਾਰ ਅਣੀ ਕਮੰਦ ਕੋਰੜਾ, ਇਹ ਸ਼ਸਤਰਾਂ ਦੇ ਨਾਮ ਨੇ। ਤੀਰੋ ਤਫੰਗੋ ਬਡੋ ਰਾਮ ਜੰਗੋ, ਤਣਖ ਧਾਰ ਅਣੀਅਰ, ਤਣਖ ਧਾਰ ਅਣੀਅਰ ਕਮੰਦ ਕੋਰੜਾ, ਪੰਜ ਸ਼ਸਤਰ ਪ੍ਰਵਾਨ, ਪੰਜ ਸ਼ਸਤਰ ਪ੍ਰਵਾਨ, ਬਿਨਾ ਕੇਸ, ਬਿਨਾ ਸ਼ਸਤ ਕੇ ਸੰਗ ਨਰੰਗ ਭੇਦ ਜਾਨੋ, ਕੇਸ ਰੱਖੇ ਹੋਏ ਹੋਣ ਤੇ ਸ਼ਸਤਰ ਕੋਲ ਨਾ ਹੋਵੇ, ਸਾਹਿਬ ਕਹਿੰਦੇ ਉਹ ਆਦਮੀ ਭੇਡ ਬੱਕਰੀ ਦੀ ਨਿਆਈ। ਬਿਨਾ ਸ਼ਸਤ ਕੇ ਸੰਗ ਨਰੰਗ ਭੇਦ ਜਾਨੋ, ਜੁੱਧ ਜਿੱਤੇ

ਨਗਾਰੇ ਵੱਜਦੇ ਜੋਧੇ ਗੱਜਦੇ ਤੇ ਸਾਧ ਸਿੰਘ ਜੀ ਜੰਗ ਹੋ ਰਿਹਾ। ਸਾਹਿਬ ਕਹਿੰਦੇ ਨਾਗਰਤਨ ਜਾਗਰਤਨ ਪਾਗਰਤਨ ਪਾਜੇ ਨਾਗਰਤਨ ਜਾਗਰਤਨ ਪਾਗਰਤਨ ਪਾਜੇ ਜਾਗਰਤਨ ਕਾਜੀ ਮਾ।

ਚਾਰ ਤਾਲ ਦੇ ਅੰਦਰ ਇਹ ਰੀਤਬੱਧ ਹੈ। ਇਸ ਨੂੰ ਧਰੁਪਦ ਤਾਲ ਵੀ ਕਹਿੰਦੇ ਨੇ, ਚਾਰ ਤਾਲ ਵੀ ਕਹਿੰਦੇ, ਧਰੁਪਦ ਤਾਲ ਵੀ ਕਹਿੰਦੇ। ਸਰਵਣ ਕਰਨਾ

ਭਾਗ ਮਾਰੂ ਇੱਕ ਵੀ ਆਤਮਾ ਵਿੱਚ ਅਣਖ ਜਾਗ ਉੱਠਦੀ ਹੈ, ਕਿਉਂਕਿ ਉੱਥੇ ਕੇਵਲ ਸੱਚ ਟਿਕਿਆ ਹੁੰਦਾ ਹੈ। ਸੱਚ ਹੈ ਨਿਰਭਉ ਨਿਰਵੈਰ, ਇਸ ਲਈ ਸਵੈਮ ਧਰਮ ਦ੍ਰਿੜ ਹੁੰਦਾ ਹੈ। ਅਜਿਹੀ ਆਤਮਾ ਵਿੱਚ ਜੁਰਤ ਭਰ ਜਾਂਦੀ ਹੈ, ਬੇਪਰਵਾਹ ਹੋ ਜਾਂਦੀ ਹੈ, ਕਾਇਰਤਾ ਨਸ ਜਾਂਦੀ ਹੈ। ਇਹ ਹੈ ਮਾਰੂ ਦਾ ਪ੍ਰਭਾਵ। ਸੁਨ ਕੈ ਸੁਧ ਨ ਰਹੇ ਕਾਇਰ ਕੀ, ਜਬ ਬਾਜੈ ਧੁਨ ਮਾਰੂ। ਫਿਰ ਮਾਰੂ ਰਾਗ ਵਿੱਚ ਵੈਰਾਗ ਭਾਵਨਾ ਦੀ ਵੀ ਪ੍ਰਧਾਨਤਾ ਹੋਣ ਕਰਕੇ ਇਸ ਨੂੰ ਪ੍ਰਾਣੀ ਦੇ ਚਲਾਣੇ ਸਮੇਂ ਗਾਉਣ ਦੀ ਵੀ ਪ੍ਰਥਾ ਹੈ। ਸੋ ਯੁੱਧਾਂ ਸਮੇਂ ਅਤੇ ਚਲਾਣੇ ਸਮੇਂ ਇਸ ਰਾਗ ਨੂੰ ਗਾਇਆ ਜਾਂਦਾ ਹੈ। ਇੱਕ ਪਾਸੇ ਤਾਂ ਇਸ ਵਿੱਚ ਜੋਸ਼ ਹੈ, ਦੂਜੇ ਪਾਸੇ ਵੈਰਾਗ। ਜੋਸ਼ ਦੀ ਭਾਵਨਾ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ, ਸੂਰਾ ਸੋ ਪਹਿਚਾਣੀ ਹੈ ਜੋ ਲੜੈ ਦੀਨ ਕੈ ਹੇਤ, ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛੱਡੈ ਖੇਤ। ਇੱਕ ਉਹ ਆਤਮਦਰਸ਼ੀ ਸੂਰਮੇ ਹਨ ਜਿਨ੍ਹਾਂ ਦੇ ਗਗਨ ਨਗਰ ਵਿੱਚ ਦਮਾਮੇ ਵੱਜਦੇ ਹਨ ਅਤੇ ਮਾਇਆ ਤੂਤੀ ਦੀ ਆਵਾਜ਼ ਨਹੀਂ ਸੁਣਦੇ। ਜੀਵਦਿਆਂ ਉਹਨਾਂ ਨੂੰ ਮਰਨ ਦੀ ਸੋਝੀ ਹੁੰਦੀ ਹੈ, ਇਸ ਲਈ ਆਤਮਕ ਪੰਥੀਆਂ ਨੂੰ ਆਦੇਸ਼ ਹੈ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ। ਸਾਰੀਆਂ ਹਾਲਤਾਂ ਵਿੱਚ ਮਾਰੂ ਗਾਵਿਆਂ ਤਾਂ ਹੀ ਸਫਲ ਹੈ ਜੇ ਸ਼ਬਦ ਅੰਦਰ ਹੈ, ਜੇ ਪੰਜ ਬਹਿਰਾਈ ਜਿੱਤ ਲੈ ਗਏ ਹਨ। ਗੁਰ ਕੈ ਸ਼ਬਦ ਅਰਾਧੀ ਹੈ, ਨਾਮ ਰੰਗ ਬੈਰਾਗ ਜੀਤੇ ਪੰਚ ਬੈਰਾਈ ਆ, ਨਾਨਕ ਸਫਲ ਮਾਰੂ ਇਹ ਰਾਗ। ਮਾਰੂ ਬੜਾ ਪ੍ਰਸਿੱਧ ਅਤੇ ਪੁਰਾਤਨ ਰਾਗ ਹੈ। ਇਸ ਨੂੰ ਕਈ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ ਅਤੇ ਭਿੰਨ ਭਿੰਨ ਢੰਗਾਂ ਨਾਲ ਗਾਇਆ ਜਾਂਦਾ ਹੈ। ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਵੇਂ ਸ੍ਰੀ ਦਰਬਾਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਤੋਂ ਰਾਤ ਤੱਕ ਕੀਰਤਨ ਦੀਆਂ ਅੱਠ ਚੌਂਕੀਆਂ ਦੀ ਪਰੰਪਰਾ ਹੈ, ਜਿਨ੍ਹਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ 31 ਰਾਗਾਂ ਵਿੱਚ ਉਚਾਰੀ ਅੰਮ੍ਰਿਤ ਬਾਣੀ ਦਾ ਕੀਰਤਨ ਨਿਰਧਾਰਿਤ ਰਾਗਾਂ ਵਿੱਚ ਹੁੰਦਾ ਹੈ। ਉਸ ਤੋਂ ਸੇਧ ਲੈ ਕੇ ਗੁਰੂ ਬਖਸ਼ ਕੀਰਤਨ ਦੀ ਮਰਿਆਦਾ ਨੂੰ ਮੁੜ ਪ੍ਰਚਲਿਤ ਕਰਨ ਲਈ ਹੀ ਅਦੁੱਤੀ ਗੁਰਮਤ ਸੰਗੀਤ ਸੰਮੇਲਨ ਇੱਕ ਨਿਮਾਣਾ ਯਤਨ ਹੈ। ਸ਼ੁੱਧ ਰਾਗਾਂ ਦੇ ਸਰੂਪਾਂ ਨੂੰ ਸਰਵ ਪ੍ਰਮਾਣਿਤ ਅਤੇ ਪ੍ਰਮਾਣੀਕ ਰੂਪ ਦੇਣ ਲਈ ਰਾਗ ਨਿਰਣਾਇਕ ਕਮੇਟੀ ਬਣਾਈ ਗਈ। ਵਿਦਵਾਨਾਂ ਨੇ ਸ਼ੁੱਧ ਰਾਗਾਂ ਦੀ ਇਕਸਾਰਤਾ ਅਤੇ ਸਰਵ ਪ੍ਰਮਾਣਿਤ ਪ੍ਰਚਲਨ ਲਈ ਸ਼ੁੱਧ ਸਰੂਪਾਂ ਨੂੰ ਅੰਤਮ ਰੂਪ ਦਿੱਤਾ। ਇਹ ਪਹਿਲਾ ਉੱਦਮ ਹੈ, ਇਸ ਲਈ ਇਸ ਵਿੱਚ ਰਹੀਆਂ ਕਮੀਆਂ ਵਿਚਾਰ ਦੁਆਰਾ ਦੂਰ ਕੀਤੀਆਂ ਜਾ ਸਕਦੀਆਂ ਹਨ। ਰਾਗ ਮਾਰੂ ਦਾ ਜੋ ਪੁਰਾਤਨ ਸਰੂਪ ਗਾਇਆ ਜਾਂਦਾ ਸੀ ਲਗਭਗ ਅਲੋਪ ਹੋ ਚੁੱਕਾ ਹੈ। ਉਸੇ ਸਰੂਪ ਨੂੰ ਮੁੜ ਪ੍ਰਚਲਿਤ ਕਰਨ ਲਈ ਜੋ ਪੁਰਾਤਨ ਸਰੂਪ ਨਿਸ਼ਚਿਤ ਕੀਤਾ ਗਿਆ ਹੈ ਉਸ ਵਿੱਚ ਦੋਨੋਂ ਦੈਵਤ, ਦੋਨੋਂ ਨਿਸ਼ਾਦ ਅਤੇ ਦੋਨੋਂ ਮਧਿਅਮ ਦਾ ਪ੍ਰਯੋਗ ਹੁੰਦਾ ਹੈ। ਆਰੋਹ ਵਿੱਚ ਰਿਸ਼ਵਤ ਨਹੀਂ ਲੱਗਦਾ। ਇਸ ਦਾ ਵਾਦੀ ਸਵਰ ਗੰਧਾਰ ਅਤੇ ਸੰਵਾਦੀ ਨਿਸ਼ਾਦ ਹੈ। ਗਾਇਨ ਸਮਾਂ ਤੀਜਾ ਪਹਿਰ। ਅਸੀਂ ਦਲੀਪ ਚੰਦਰ ਬੇਦੀ ਜੀ ਦੇ ਅਤਿ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਨੂੰ ਮਾਰੂ ਦਾ ਇਹ ਸਰੂਪ ਦੱਸਿਆ। ਇਹ ਉਹ ਸਰੂਪ ਹੈ ਜੋ ਪੁਰਾਤਨ ਰਾਗੀ ਰਬਾਬੀ ਸਿੰਘ ਗਾਉਂਦੇ ਚਲੇ ਆਏ ਹਨ। ਹੁਣ ਸਰਵਣ ਕਰੋ ਪ੍ਰੋਫੈਸਰ ਕਰਤਾਰ ਸਿੰਘ ਜੀ ਪਾਸੋਂ ਸ਼ਬਦ ਮੋਕੋ ਕੋਏ ਨਾ ਜਾਣਤ ਕਹੀਅਤ ਦਾਸ ਤੁਮਹਾਰਾ।

ਸਤਿਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੈ ਹੋਈ ਸਹਾਇ। ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਜੀ ਤਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ।

ਤਪੀਆਂ ਜਿਨ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗੁਆਈ ਧਰਮ ਹੇ ਸੀਸ ਦਿੱਤੇ ਬੰਦ ਬੰਦ ਕੁਟਵਾਏ ਪੁੱਠੀਆਂ ਖਲਾਂ ਲੁਹਾਈਆਂ ਉਬਲਦੀਆਂ ਦੇਗਾਂ ਚ ਬੈਠੇ ਅਸਹਿ ਤੇ ਕੈਕਟ ਸਹਾਰਦਿਆਂ ਆਇਆ ਸਿੱਖੀ ਸਿਦਕ ਨਹੀਂ ਹਾਰਿਆ ਮਨ ਅਡੋਰ ਰੱਖਿਆ।

ਸ੍ਰੀ ਵਾਹਿਗੁਰੂ ਚਿਤਾਵੇ। ਹੇ ਅਕਾਲ ਪੁਰਖ ਦੀਨਾ ਬੰਧੂ ਸੱਚੇ ਪਾਤਸ਼ਾਹ, ਆਪ ਜੀ ਦੇ ਹਜ਼ੂਰ ਦੇ ਪਾਠ ਦੀ ਅਰਦਾਸ, ਅੱਖਰ ਵਾਧਾ ਕਾਟਾ ਭੁੱਲ ਚੁੱਕ ਮਾਫ, ਹਜ਼ੂਰ ਦੇ ਚਰਨ ਕਮਲਾਂ ਪਾਸ, ਸਿੱਖ ਪੜਦੇ ਸੁਣਦੇ ਸਰਬੱਤ ਲਾਏਵੰਦ।

ਇਸ ਦੀ ਮਨਸੂਰ ਗੁਰ ਗੋਬਿੰਦ ਸਿੰਘ ਗੁਰ ਗੋਬਿੰਦ ਸਿੰਘ ਸ਼ਾਹ ਸ਼ਾਹਨ ਸ਼ਾਹ ਗੁਰ ਗੋਬਿੰਦ ਸਿੰਘ ਹੱਕ ਹੱਕ ਆਈ ਨ ਗੁਰ ਗੋਬਿੰਦ ਸਿੰਘ ਹਾਲ ਸੋਬੇ ਕੀ ਨ ਗੁਰ ਗੋਬਿੰਦ ਸਿੰਘ ਹੱਕ ਹੱਕ ਅੰਦੇਸ਼ ਗੁਰ ਗੋਬਿੰਦ ਸਿੰਘ।

ਮਜ਼ਬੂਰ ਕਰ ਦਿੱਤਾ। ਪੰਜਾਬ ਵਿੱਚ ਅੰਗਰੇਜ਼ ਹਕੂਮਤ ਨੂੰ ਉਖਾੜ ਸੁੱਟਣ ਲਈ ਇੱਕ ਹਥਿਆਰਬੰਦ ਵਿਦਰੋਹ ਨੂੰ ਜਥੇਬੰਦ ਕਰਨ ਵਿੱਚ ਭਾਈ ਮਹਾਰਾਜ ਸਿੰਘ ਨੇ ਅਹਿਮ ਹਿੱਸਾ ਪਾਇਆ ਅਤੇ ਦੇਸ਼ ਦੀ ਆਜ਼ਾਦੀ ਖਾਤਰ ਲੋਕਾਂ ਨੂੰ ਜਾਗਰੂਕ ਕਰ ਦਮਾਮੇ ਤੇ ਚੋਟ ਪਲਾਨ ਐਲਾਨ ਕੀਤਾ ਕਿ ਪੰਜ ਦਰਿਆਵਾਂ ਦੀ ਪਵਿੱਤਰ ਧਰਤੀ ਚੋਂ ਮਲੇਸ਼ ਫਰੰਗੀਆਂ ਨੂੰ ਬਾਹਰ ਕੱਢ

ਨਾਲ ਜੁੜ ਰਹੇ ਹਨ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਆਓ ਉਹਨਾਂ ਪਾਸੋਂ 28 ਮਿੰਟ ਵਾਸਤੇ ਕੀਰਤਨ ਸਰਵਣ ਕਰੀਏ ਜੀ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਭ ਤੋਂ ਬਖਸ਼ਿਸ਼ ਕਰੇ। ਅਸੀਂ ਆਪਣੇ ਵਿਰਸੇ ਨੂੰ ਪਛਾਣੀਏ, ਭਾਵ ਕਿ ਅਮੋਲ ਪਦਾਰਥ ਜੋ ਸਤਿਗੁਰਾਂ ਨੇ ਅੰਮ੍ਰਿਤ ਦੀ ਸਾਨੂੰ ਬਖਸ਼ੀ ਹੈ ਉਹ ਬੇਕਸਾਂ ਦਾ ਯਾਰ, ਮਜ਼ਬੂਰਾਂ ਦਾ ਯਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਬਖਸ਼ਿਸ਼ ਦੁਆਰਾ ਸਾਬਤ ਸੂਰਤ ਸਾਨੂੰ ਪ੍ਰਦਾਨ ਹੋਈ। ਜਨਮ ਦਿਨ ਮਨਾਇਆ ਤਾਂ ਹੀ ਸਫਲ ਹੈ ਜਿਸ ਸਤਿਗੁਰੂ ਜੀ ਦੇ ਹੁਕਮ ਨੂੰ ਪਛਾਣੀਏ। ਇਤਨਾ ਕੀ ਕਹਿ ਕੇ ਖਿਮਾ ਦਾ ਯਾਚਕਾਂ, ਖਾਲਸਾ ਆਪਣਾ ਜਨਮ ਦਿਨ ਮਨਾਉਂਦੇ ਹੋਏ ਸਤਿਗੁਰੂ ਦੇ ਬਚਨ ਨਾਲ ਪਿਆਰ ਕਰਦੇ ਹੋਏ ਗੁਰਬਾਣੀ ਦੇ ਸਤਿਕਾਰ ਵਜੋਂ ਬੇਨਤ ਮਾਇਆ ਅਰਦਾਸ ਕਰਨ ਲਈ ਸਤਿਗੁਰੂ ਜੀ ਨਾਮ ਧੰਨ ਬਖਸ਼ਣ, ਕਿਰਤ ਕਮਾਈ ਵਾਲਾ ਚਰਨਾਂ ਦਾ ਪਿਆਰ ਬਖਸ਼ਣ।

ਤੇਰੇ ਚਰਨਾਂ ਦੀ ਪ੍ਰਾਪਤੀ ਲਈ ਹਨ। ਤੇ ਜਦੋਂ ਚਰਨਾਂ ਦੀ ਪ੍ਰਾਪਤੀ ਹੋ ਜਾਵੇ ਤਾਂ ਫਿਰ ਕੀ ਮੰਗਣਾ ਹੈ? ਫਿਰ ਮੰਗਣਾ ਹੈ ਚਰਨਾਂ ਵਿੱਚੋਂ ਚਰਨਾਂ ਦੀ ਪ੍ਰੀਤੀ ਮੰਗਣੀ ਹੈ। ਹੇ ਵਾਹਿਗੁਰੂ, ਐਸਾ ਨਾ ਹੋਵੇ ਤੇਰੇ ਚਰਨ ਤਾਂ ਪ੍ਰਾਪਤ ਹੋ ਜਾਣ ਪਰ ਪਿਆਰ ਨਾ ਪੈਦਾ ਹੋ। ਤੇ ਜਿਹੜੀ ਵਸਤੂ ਨਾਲ ਪ੍ਰੀਤ ਨਾ ਬਣੇ ਉਹ ਵਸਤੂ ਮਿਲ ਵੀ ਜਾਏ ਤਾਂ ਲਾਭ ਨਹੀਂ ਹੁੰਦਾ।

तू स्वर्गां विच कदे नहीं जा सकदा क्योंकि नीच जाती है ते नीच जाति वाले स्वर्ग विच नहीं जा सकदे। असी बहुत उच्च जाति दे हां, असी स्वर्गां नूं जावांगे। तां भगत कबीर जी कहिंदे हन, भाई मैं ते कदे स्वर्ग दी इच्छा ही नहीं कीती ते नरकां विच मैं इस लई नहीं जावांगा कि मैनू पूर्ण गुरु दी प्राप्ति होई है ते पूर्ण गुरु दी प्राप्ति हो जावे पूर्ण गुरु कदे भी नरकां विच नहीं जान देता। ते कबीर जी कहिंदे हन, स्वर्ग नरक ते मैं रहो, नरकां विच तां मैं इस लई नहीं जावांगा कि मैनू पूर्ण गुरु मिलिया है ते स्वर्ग विच मैं इस लई नहीं जाना चाहुंदा ਉਨ੍ਹਾਂ ਅਨੁਸਾਰ ਸਵਰਗ ਪ੍ਰਾਪਤ ਹੁੰਦਾ ਤੇ ਜਦੋਂ ਪੁੰਨ ਖਤਮ ਹੋ ਜਾਣ ਤਾਂ ਜੀਵ ਨੂੰ ਗਿਰਾਏਮਾਨ ਕੀਤਾ ਜਾਂਦਾ। ਤੋ ਐਸਾ ਸਵਰਗ ਮੈਨੂੰ ਨਹੀਂ ਚਾਹੀਦਾ ਜੋ ਪੁੰਨ ਖਤਮ ਹੋ ਜਾਣ ਤੇ ਫਿਰ ਗਿਰ ਜਾਵਾਂ ਤੇ ਮੈਂ ਜਿਹੜੀ ਮੌਜ ਮੰਨਦਾ ਹਾਂ ਉਥੋਂ ਮੈਨੂੰ ਕੋਈ ਗਿਰਾ ਨਹੀਂ ਸਕਦਾ। ਸਵਰਗ ਨਰਕ ਤੇ ਮੈਂ ਰਹੋ ਸਤਿਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮੇ ਰਹੋ ਅੰਤ ਅਰ ਆਦ। ਤਾਂ ਇਹਨਾਂ ਨੇ ਪੁੱਛਿਆ ਕਿ ਚਰਨਾਂ ਦੀ ਮੌਜ ਕੈਸੀ ਹੈ, ਦੱਸੋ ਤਾਂ ਸਹੀ। ਤੁਸੀਂ ਸਵਰਗਾਂ ਤੋਂ ਵੀ ਵੱਧ ਚਰਨਾਂ ਨੂੰ ਪਹਿਲ ਦਿੱਤੀ ਹੈ ਤੇ ਉਸ ਦੀ ਮੌਜ ਕੈਸੀ ਹੈ? ਤਾਂ ਭਗਤ ਕਬੀਰ ਜੀ ਕਹਿੰਦੇ ਹਨ, ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਆਖਿਆ ਜੋ ਮੈਨੂੰ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਪ੍ਰਾਪਤ ਹੁੰਦਾ ਹੈ, ਆਨੰਦ ਮਿਲਦਾ ਹੈ, ਜੇ ਮੈਂ ਇਸ ਰਸਨਾ ਤੋਂ ਬਿਆਨ ਕਰਾਂ ਤਾਂ ਕਰ ਨਹੀਂ ਸਕਦਾ। ਕੋਈ ਅੱਖਰ ਹੀ ਨਹੀਂ ਹਨ ਜੋ ਮੈਂ ਚਰਨਾਂ ਦੀ ਪ੍ਰੀਤੀ ਨੂੰ ਬਿਆਨ ਕਰ ਸਕਾਂ। ਇਸ ਲਈ ਕਹਿਬੇ ਕੋ ਸੋਭਾ ਨਹੀਂ, ਜੇ ਮੁੱਖ ਤੋਂ ਉਸ ਰਸ ਨੂੰ ਬਿਆਨ ਕਰਦਾ ਹਾਂ ਤਾਂ ਇਹ ਗੱਲ ਸ਼ੋਭਦੀ ਨਹੀਂ ਕਿਉਂਕਿ ਉਸ ਆਨੰਦ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਦੇਖਾ ਹੀ ਪਰਵਾਨ, ਜਿਨ੍ਹਾਂ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਕੇ ਸ਼ਬਦ ਨਾਲ ਲਿਵਲੀਨ ਹੋ ਕੇ ਜੋ ਰਸ ਮਾਣਿਆ ਹੈ ਇਸ ਮੌਜ ਨੂੰ ਉਹੀ ਜਾਣ ਸਕਦੇ ਹਨ। ਇਸ ਲਈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿ ਰਹੇ ਹਨ, ਚਰਨ ਕਮਲ ਤੇਰੇ ਧੋਏ ਧੋਏ ਪੀਵਾਂ, ਹੇ ਵਾਹਿਗੁਰੂ ਮੈਂ ਤੇਰੇ ਚਰਨ ਕਮਲ ਧੋ ਧੋ ਕੇ ਪੀਵਾਂ, ਸਦਕੇ ਜਾਵਾਂ, ਮੈਂ ਤੇਰੇ ਚਰਨਾਂ ਤੋਂ ਸਦਾ ਬਲਿਹਾਰ ਜਾਂਦਾ।

ਗ੍ਰਾਸ ਗ੍ਰਾਸ ਭਗਤੀ ਕਰਨ ਵਾਲਾ ਅੱਜ ਅੰਮ੍ਰਿਤ ਵੇਲੇ ਉੱਠਿਆ, ਇਸ਼ਨਾਨ ਕੀਤਾ, ਕਿਉਂਕਿ ਨੇਤਰਾਂ ਤੋਂ ਹੀਣ ਹੈ। ਜਿਉਂ ਸੈਰ ਕਰਨ ਨਿਕਲਿਆ ਤੇ ਰਸਤਾ ਹੀ ਗੁਰੂ ਦਰਬਾਰ ਦਾ ਭੁੱਲ ਗਿਆ। ਬਾਣੀ ਪੜਦਿਆਂ ਨੇਤਰ

ਧੁੱਪ ਚੜ ਆਈ ਹੈ, ਗਰਮੀਆਂ ਦੇ ਦਿਨ ਹਨ, ਰਸਤਾ ਪਤਾ ਨਹੀਂ, ਨੇਤਰਾਂ ਤੋਂ ਕੁਝ ਨਜ਼ਰ ਨਹੀਂ ਆਉਂਦਾ, ਇੱਕ ਜਗ੍ਹਾ ਤੇ ਬੈਠ ਗਿਆ, ਬਾਣੀ ਦੇ ਵਿੱਚ ਰੰਗਿਆ ਹੋਇਆ, ਪਿਆਰ ਦੇ ਵਿੱਚ ਰੰਗਿਆ ਹੋਇਆ ਇਹ ਪੜ

ਮੀਰੀ ਪੀਰੀ ਦੇ ਮਾਲਕ ਜੀ ਦੇ ਚਰਨ ਪਾਈ ਕੰਠਾ ਹਿਰਦੇ ਵਿੱਚ ਵਸਾਈ ਬੈਠਾ ਤੇ ਚਰਨ ਕਮਲ ਤੇਰੇ ਧੋਏ ਧੋਏ ਪੀਵਾ। ਹਾਂ ਬਈ, ਜਿਨ੍ਹਾਂ ਨੇ ਗੁਰੂ ਦੇ ਚਰਨ ਹਿਰਦੇ ਵਿੱਚ ਵਸਾਏ ਨੇ ਫਿਰ ਉਹਨਾਂ ਨੂੰ ਕੋਈ ਤਪਸ਼ ਪੋ ਨਹੀਂ ਸਕਦੀ। ਕੜਕਦੀ ਧੁੱਪ ਵੀ ਉਹਨਾਂ ਨੂੰ ਗਰਮੀ ਨਹੀਂ ਪਹੁੰਚਾ ਸਕਦੀ ਜਿਨ੍ਹਾਂ ਨੇ ਗੁਰੂ ਦੇ ਚਰਨ ਹਿਰਦੇ ਵਿੱਚ ਵਸਾਏ ਹਨ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਭਾਈ ਸਾਈਂ ਦਾਸ ਦੀ ਬੇਨਤੀ ਵੀ ਪ੍ਰਵਾਨ ਕਰਨ ਤੇ ਉਸ ਦੇ ਨਵੇਂ ਮਕਾਨ ਵਿੱਚ ਚਰਨ ਪਾਏ। ਕਿਤਨਾ ਹੀ ਚਿਰ ਮਕਾਨ ਬਣਿਆ ਹੋ ਗਿਆ ਸੀ ਤੇ ਭਾਈ ਸਾਈਂ ਦਾਸ ਨੇ ਕਿਹਾ, ਹੇ ਮੀਰੀ ਪੀਰੀ ਦੇ ਮਾਲਕ ਮੇਰੇ ਸਾਹਿਬ ਜੀ, ਜਿਤਨੇ ਤੱਕ ਆਪ ਚਰਨ ਨਾ ਪਾਓਗੇ ਮੈਂ ਇਸ ਮਕਾਨ ਵਿੱਚ ਨਹੀਂ ਰਵਾਂਗਾ। ਅੱਜ ਉਹ ਸੁਭਾਗ ਦਿਨ ਆਇਆ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਰਨ ਪਾਏ। ਥੱਲੇ ਰੇਤਾ ਵਿਛਿਆ ਹੋਇਆ, ਪਾਣੀ ਦਾ ਛਿੜਕਾ ਹੋਇਆ ਹੋਇਆ, ਦੋ ਸੇਵਾਦਾਰ ਪੱਖੇ ਦੀ ਸੇਵਾ ਕਰ ਰਹੇ ਹਨ ਤੇ ਸਾਹਿਬ ਜੀ ਨੂੰ ਮੁੜ ਮੁੜ ਪਸੀਨਾ ਆਈ ਜਾਂਦਾ, ਮੁੜਖਾ ਆਈ ਜਾਂਦਾ। ਆਖਿਆ, ਮਹਾਰਾਜ ਕੀ ਅਵਗਿਆ ਹੋਈ ਹੈ ਸਾਡੇ ਪਾਸੋਂ? ਭਾਈ ਸਾਈ ਦਾਸ ਦੇ ਨੇਤਰ ਭਰ ਆਏ, ਮਹਾਰਾਜ ਅਸੀਂ ਕਿਤਨੇ ਗ੍ਰਸਤੀ ਬੰਦੇ ਸਵਾਰਥੀ ਹਾਂ, ਇੰਨੀ ਗਰਮੀ ਵਿੱਚ ਤੁਹਾਨੂੰ ਤਕਲੀਫ ਦਿੱਤੀ, ਖੇਚਲਾਂ ਦਿੱਤੀਆਂ ਤੇ ਫਿਰ ਸੇਵਾ ਵੀ ਨਹੀਂ ਕਰ ਪਾਏ, ਆ ਪਸੀਨਾ ਆਈ ਜਾਂਦਾ ਆਪ ਜੀ ਨੂੰ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਸਾਈ ਦਾਸ ਤੇਰੀ ਸੇਵਾ ਵਿੱਚ ਕੋਈ ਕਮੀ ਨਹੀਂ, ਸਾਡਾ ਸਿੱਖ ਧੁੱਪੇ ਬੈਠਾ, ਸਾਡੇ ਚਰਨ ਹਿਰਦੇ ਵਿੱਚ ਵਸਾਈ ਬੈਠਾ ਹੈ ਤੇ ਉਹ ਧੁੱਪ ਉਸ ਨੂੰ ਨਹੀਂ ਲੱਗ ਰਹੀ, ਉਹ ਧੁੱਪ ਮੈਨੂੰ ਲੱਗ ਰਹੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ ਤੇ ਅਸੀਂ ਹੁਣੇ ਹੀ ਜਾਣਾ ਹੈ ਉਹਦੇ ਪਾਸ। ਨੇਤਰਾਂ ਤੋਂ ਹੀਣ ਹੈ ਪਰ ਹਿਰਦੇ ਵਿੱਚ ਚਰਨ ਵਸਾਈ ਬੈਠਾ। ਮਹਾਰਾਜ ਜੇ ਸਾਡੇ ਗੋਚਰਾ ਕੰਮ ਹੈ, ਅਸੀਂ ਲਿਆਉਂਦੇ ਹਾਂ ਭਾਈ ਕੰਠੇ ਨੂੰ, ਜਿੱਥੇ ਵੀ ਬੈਠਾ ਬੜੇ ਅਦਬ ਨਾਲ ਲਿਆਵਾਂਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਨਹੀਂ ਮੈਂ ਆਪ ਜਾਵਾਂਗਾ। ਇੱਧਰ ਭਾਈ ਕੰਠਾ, ਅੱਤ ਦੀ ਗਰਮੀ ਹੈ, ਚਰਨ ਕਮਲ ਤੇਰੇ ਧੋਏ ਧੋਏ ਪੀਵਾਂ, ਮੇਰੇ ਸਤਿਗੁਰ ਦੀਨ ਦਿਆਲਾ। ਉਹ ਮੇਰੇ ਸਤਿਗੁਰ ਦੀਨ ਦਿਆਲਾ, ਕਿਸੇ ਪਿਆਰ ਵਿੱਚ ਝੂਮ ਰਿਹਾ, ਕਿਸੇ ਰੰਗ ਵਿੱਚ ਰਤਾ ਹੋਇਆ ਤੇ ਮਨ ਵਿੱਚ ਇਹ ਵੀ ਖਿਆਲ ਜਾਂਦਾ ਹੈ, ਉਹ ਕੰਠਿਆ ਇੱਥੇ ਤੈਨੂੰ ਪਤਾ ਨਹੀਂ ਕੋਈ ਲੈਣ ਆਵੇ ਕਿ ਨਾ ਆਵੇ, ਪਰ ਗੁਰੂ ਦੇ ਚਰਨ ਤਾਂ ਮੇਰੇ ਨਾਲ ਹਨ ਤੇ ਜਿਨ੍ਹਾਂ ਦੇ ਹਿਰਦੇ ਵਿੱਚ ਚਰਨ ਹਨ ਗੁਰੂ ਮੇਰੇ ਸੰਗ ਸਦਾ ਹੈ ਨਾਲ। ਗੁਰੂ ਉਹਨਾਂ ਦੇ ਅੰਗ ਸੰਗ ਹੈ ਬਈ ਜਿਨ੍ਹਾਂ ਨੇ ਗੁਰੂ ਦੇ ਚਰਨ ਹਿਰਦੇ ਵਿੱਚ ਵਸਾ ਲਏ ਹਨ। ਭਾਈ ਕੰਠਾ ਮਨ ਵਿੱਚ ਸੋਚਦਾ ਬਈ ਗੁਰੂ ਜਾਂਦਾ ਹੋਵੇਗਾ ਵੱਡੇ ਪੁੰਨਾਂ ਵਾਲਾਂ ਦੇ ਪਾਸ, ਜਿਨ੍ਹਾਂ ਦੇ ਵੱਡੇ ਭਾਗ ਹੋਵਣ, ਜਨਮਾਂ ਦੇ ਤਪਸਵੀ ਹੋਵਣ, ਕਾਲ ਨਾ ਕਾਲੀ ਹੋਵੇ, ਗੁਰੂ ਤਾਂ ਉਹਨਾਂ ਦੇ ਗ੍ਰਹਿ ਜਾਂਦਾ ਹੋਵੇਗਾ। ਉਹ ਕੰਠਿਆ ਤੂੰ ਤਾਂ ਪਾਪੀ ਹੈ, ਡਿੱਪੀ ਹੈ, ਤੂੰ ਤਾਂ ਗੁਨਾਹਗਾਰ ਹੈ, ਤੂੰ ਤਾਂ ਮਾਲਕ ਦਾ ਸ਼ੁਕਰਾਨਾ ਹੀ ਨਹੀਂ ਕਰ ਸਕਦਾ, ਤੇਰੇ ਕੋਲ ਕੌਣ ਆਵੇਗਾ। ਇਤਨਾ ਮਨ ਵਿੱਚ ਸੋਚ ਹੀ ਰਿਹਾ ਸੀ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਵਾਜ਼ ਦਿੱਤੀ, ਕੰਠਿਆ ਅਸੀਂ ਆ ਗਏ। ਭਾਈ ਕੰਠੇ ਨੇ ਆਖਿਆ, ਹੇ ਗਰੀਬ ਨਿਵਾਜ, ਜਿਨ੍ਹਾਂ ਰਾਹਾਂ ਤੋਂ ਆਪ ਆਏ ਹੋ ਉਹਨਾਂ ਰਾਹਾਂ ਤੋਂ ਸਦਕੇ, ਉਹਨਾਂ ਰਾਹਾਂ ਤੋਂ ਮੈਂ ਬਲਿਹਾਰ ਜਾਂਦਾ ਹਾਂ ਜਿਨ੍ਹਾਂ ਰਾਹਾਂ ਤੋਂ ਆਪ ਚੱਲ ਕੇ ਆਏ। ਭਾਈ ਕੰਠੇ ਨੇ ਹਜ਼ੂਰ ਦੇ ਚਰਨਾਂ ਤੇ ਸ਼ੀਸ਼ ਰੱਖਿਆ, ਮੱਥਾ ਟੇਕਿਆ ਤੇ ਸਾਹਿਬ ਜੀ ਵੀ ਇਸ ਬਰੇਤੇ ਉੱਪਰ, ਤੱਤੇ ਰੇਤੇ ਉੱਪਰ ਆਪ ਬੈਠ ਗਏ, ਆਸਣ ਲਾ ਲਿਆ, ਕਿਸੇ ਪਿਆਰ ਵਿੱਚ ਭਿੱਜ ਕੇ। ਭਾਈ ਕੰਠਾ ਮੁੜ ਮੁੜ ਚਰਨਾਂ ਨੂੰ ਚੁੰਮਦਾ, ਮੁੜ ਮੁੜ ਹੱਥ ਲਾਉਂਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਕੰਠਿਆ ਸਾਡਾ ਜੀ ਕਰਦਾ ਕੁਝ ਮੰਗ, ਉਹ ਮੇਰਾ ਦੇ ਸਾਈ ਜਿੱਥੇ ਤੂੰ ਆਪ ਆ ਗਿਆ ਉੱਥੇ ਕੁਝ ਮੰਗਣਾ ਬਾਕੀ ਰਹਿ ਗਿਆ, ਉੱਥੇ ਸਭੋ ਕੁਝ ਮਿਲ ਗਿਆ। ਨਹੀਂ ਕੰਠਿਆ ਕੁਝ ਤਾਂ ਮੰਗ। ਜਦੋਂ ਤੀਸਰਾ ਬਚਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੋਇਆ ਤਾਂ ਭਾਈ ਕੰਠੇ ਨੇ ਆਖਿਆ, ਗਰੀਬ ਨਿਵਾਜ, ਜੇ ਤੁੱਠੇ ਹੋ, ਜੇ ਪ੍ਰਸੰਨਤਾ ਦੇ ਘਰ ਵਿੱਚ ਆਏ ਹੋ ਤਾਂ ਫਿਰ ਜੇ ਇੱਕ ਵਾਰ ਨੇਤਰ ਦੇ ਦਿਓ
ਤਾਂ ਮੈਂ ਆਪ ਦਾ ਦਰਸ਼ਨ ਕਰ ਲਵਾਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਜੇ ਮੈਨੂੰ ਅੱਖਾਂ ਬਖਸ਼ ਦਿਓ ਤਾਂ ਇੱਕ ਵਾਰ ਮੈਂ ਆਪ ਦਾ ਦਰਸ਼ਨ ਕਰ ਲਵਾਂ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਕਿਹੜੀ ਵੱਡੀ ਗੱਲ ਹੈ, ਕੰਠਿਆ ਅੱਖਾਂ ਮਲ ਕੇ ਖੋਲ ਦੇ। ਜਾਂ ਅੱਖਾਂ ਮਲ ਕੇ ਖੋਲੀਆਂ ਤਾਂ ਸਾਹਮਣੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਦਰਸ਼ਨ ਹੋ ਰਹੇ ਹਨ। ਮੀਰੀ ਪੀਰੀ ਦੇ ਮਾਲਕ ਜੀ ਬੈਠੇ ਹਨ, ਮੁੜ ਮੁੜ ਦਰਸ਼ਨ ਕਰਕੇ, ਮੁੜ ਮੁੜ ਵੇਖ ਕੇ। ਗੱਲ ਜੇ ਵਿੱਚ ਠੰਡ ਪੈ ਰਹੀ ਹੈ, ਕੰਠਿਆ ਕੁਝ ਹੋਰ ਮੰਗ ਲੈ, ਸਾਡਾ ਜੀ ਕਰਦਾ ਤੂੰ ਕੁਝ ਹੋਰ ਵੀ ਮੰਗੇ। ਤਾਂ ਭਾਈ ਕੰਠੇ ਨੇ ਆਖਿਆ, ਮਹਾਰਾਜ ਦਿਓਗੇ? ਆਖਿਆ, ਗੁਰੂ ਨਾਨਕ ਦਾ ਦਰ ਹੈ, ਜੋ ਬਚਨ ਕੀਤਾ ਪੂਰਾ ਕਰਾਂਗੇ। ਤਾਂ ਭਾਈ ਕੰਠੇ ਨੇ ਆਖਿਆ, ਗਰੀਬ ਨਿਵਾਜ, ਹੁਣ ਇਹਨਾਂ ਅੱਖਾਂ ਨੇ ਆਪ ਦਾ ਦਰਸ਼ਨ ਕਰ ਲਿਆ, ਹੁਣ ਇਹ ਕਿਸੇ ਹੋਰ ਨੂੰ ਨਾ ਵੇਖਣ, ਜਿਵੇਂ ਮੈਂ ਪਹਿਲੇ ਸਾਂ, ਮੈਨੂੰ ਉਵੇਂ ਹੀ ਬਣਾ ਦੇ, ਕਿਉਂਕਿ ਮੈਂ ਤੇਰਾ ਸੁੰਦਰ ਸਰੂਪ ਹੁਣ ਹਿਰਦੇ ਵਿੱਚ ਵਸਾ ਲਿਆ, ਤੇ ਇਸ ਲਈ ਮੈਂ ਤੇਰਾ ਹੀ ਦੀਦਾਰ ਕਰਦਾ ਰਹਾਂ। ਤੇ ਜੇ ਇਸ ਤਰ੍ਹਾਂ ਨਹੀਂ ਕਰਨਾ ਤਾਂ ਸਦਾ ਲਈ ਆਪਣੇ ਚਰਨਾਂ ਵਿੱਚ ਲੀਨਤਾ ਬਖਸ਼ੋ, ਆਪਣੇ ਚਰਨਾਂ ਵਿੱਚ ਰੱਖ ਲਓ। ਬਸ ਹੁਣ ਜ਼ਿੰਦਗੀ ਦਾ ਮਨੋਰਥ ਪੂਰਾ ਹੋ ਗਿਆ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਤਾਂ ਬਖਸ਼ਿਸ਼ਾਂ ਰਹਿਮਤਾਂ ਕਰਦੇ ਹੋਏ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲੋਕ ਪਰਲੋਕ ਸਵਾਰ ਦਿੱਤਾ ਭਾਈ ਕੰਠੇ ਦਾ। ਭਾਈ ਅੱਜ ਵੀ ਕੋਈ ਗੁਰੂ ਦੇ ਨਾਲ ਪਿਆਰ ਕਰੇ ਤਾਂ ਲੋਕ ਪਰਲੋਕ ਸੌਰ ਸਕਦਾ। ਚਰਨ ਕਵਲ ਤੇਰੇ ਧੋਏ।